ਸੁੱਖ ਸਿਗਾਰ ਵਿਖਿਆ ਵਿਕਾਰਾਂ ਦੇ ਸੁੱਖ ਮਾਇਆ ਦੇ ਸੁੱਖ ਜਿਹੜੇ ਨੇ ਸ਼ਿੰਗਾਰ ਜਿਹੜੇ ਨੇ ਬਿਣਸ ਜਾਣ ਵਾਲੇ ਨੇ ਫਿੱਕੇ ਨੇ ਵਿਖੇ ਬਨ ਫੀਕਾ ਤਿਆਗ ਰੀ ਸਕੀਏ ਤਜ ਛੋਡੀ ਮੇਰੀ ਮਾਏ ਹੇ ਮੇਰੀ ਮਾਂ ਹੇ ਮੇਰੇ ਭਾਈ ਉਹਨਾਂ ਦਾ ਤਿਆਗ ਕਰਦੇ ਕਿਉਂਕਿ ਵਿਕਾਰਾਂ ਦੇ ਵਿੱਚ ਬਾਹਰਲੇ ਸ਼ਿੰਗਾਰਾਂ ਦੇ ਵਿੱਚ ਤੈਨੂੰ ਸੁੱਖ ਨਹੀਂ ਹੈ ਸੁੱਖ ਕੇਵਲ ਗੁਰੂ ਦੇ ਨਾਮ ਦੇ ਵਿੱਚ ਹੈ ਤੇ ਜਦੋਂ ਗੁਰੂ ਜੀ ਦੇ ਜਾਪ ਨੂੰ ਜਪੇਗਾ ਤਾਂ ਤੁਹਾਨੂੰ ਭੈਰੋ ਰਾਗ ਦਾ ਸ਼ਬਦ ਯਾਦ ਹੈ ਆਮ ਸੰਗਤਾਂ ਨੂੰ ਊਠਤ ਸੁਖੀਆ ਸ਼ਬਦ ਦੁਆਰੇ ਆ ਗਿਆ ਨਾ ਬੈਠਤ ਸੁਖੀਆ ਭਾਉ ਨਹੀਂ ਲਾਗੇ ਜਾਂ ਐਸੇ ਜਿਹਨੂੰ ਸਮਝ ਆ ਗਈ ਹੈ ਫਿਰ ਉਹ ਪੁਕਾਰ ਕੇ ਕਹਿੰਦੇ ਰੱਖ ਏਕ ਹਮਾਰਾ ਸੁਆਮੀ ਸਗਲ ਘਟਾ ਕਾ ਅੰਤਰ ਜਾਮੀ ਸੋਏ ਅਚਿੰਤਾ ਦੁਖੀ ਨੂੰ ਨੀਂਦ ਥੋੜੀ ਹੈ ਸੁਖੀ ਨੂੰ ਨੀਂਦ ਹੈ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤੰਤਾ ਘਰ ਸੁੱਖ ਵਸਿਆ ਬੋਲੋ ਤੁਹਾਨੂੰ ਆਉਂਦਾ ਹੈ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ ਕਹੋ ਨਾਨਕ ਗੁਰ ਮੰਤਰ ਦਰੜਾਇਆ ਪਰ ਨਾਲ ਨਾਲ ਗੁਰੂ ਅੱਗੇ ਬੇਨਤੀ ਕਰਿਆ ਕਰੋ ਘਰ ਬਾਹਰ ਤੇਰਾ ਪਰਵਾਸਾ ਤੂੰ ਜਨ ਕਹਿ ਹੈ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪੋ ਹਰ ਰੰਗ ਜਨ ਕਹੋ ਪ੍ਰਭ ਆਪਣੇ ਕਾ ਤਾਣ ਜੋ ਤੂੰ ਕਰੈ ਕਰਾਵੈ ਸੁਆਮੀ ਸਾ ਮਸਰਤ ਪ੍ਰਵਾਨ ਪਤ ਪਰਮੇਸ਼ਰ ਗਤ ਨਾਰਾਇਣ ਧੰਨ ਗੋਪਾਲ ਗੁਣ ਸਾਖੀ ਚਰਨ ਸ਼ਰਨ ਨਾਨਕ ਦਾਸ ਹਰ ਹਰ ਸੰਤੀ ਇਹ ਬਿਦ ਜਾਤੀ ਸੁੱਖ ਸਿਗਾਰ ਵਿਖਿਆ ਕੇ ਫੀਕੇ ਤਜ ਛੋਡੇ ਮੇਰੀ ਮਾਏ ਇਹ ਤਜ ਤੇ ਨੇ ਇਹਨਾਂ ਵਿੱਚ ਆਨੰਦ ਨਹੀਂ ਹੈ ਆਨੰਦ ਕੇਵਲ ਗੁਰੂ ਦੇ ਨਾਮ ਦੇ ਵਿੱਚ ਹੈ ਕਿਆ ਖਾਦ ਕਿਆ ਪੈਦ ਹੋਏ ਜਾਮਣ ਨਾਹੀ ਸੱਚਾ ਸੋਏ ਕਿਆ ਮੇਵਾ ਕਿਆ ਘਿਓ ਗੁੜ ਮਿੱਠਾ ਕਿਆ ਮੈਦਾ ਕਿਆ ਮਾਸ ਕਿਆ ਕੱਪੜ ਕਿਆ ਸੇਜ ਸੁਖਾਲੀ ਕੀਜੈ ਭੋਗ ਬਿਲਾਸ ਕਿਆ ਲਸਕਰ ਕਿਆ ਨੇਵ ਖਵਾਸੀ ਆਵੈ ਮਹਿਲੀ ਵਾਸ ਨਾਨਕ ਸੱਚੇ ਨਾਮ ਬਿਨਾ ਸਭੇ ਟੋਲ ਬਿਨਾਸ ਸਾਹਿਬ ਜੀ ਕਹਿੰਦੇ ਸਭ ਨਾਸ

ਗਰੀਬ ਨਿਵਾਰ ਜੀ ਕਿਰਪਾ ਕਰਦੇ ਨੇ, ਕਹਿੰਦੇ ਸਤਿਗੁਰਾਂ ਦੀ ਚਰਨੀ ਆ ਜਾ, ਸਤਿਗੁਰਾਂ ਦੇ ਦਰਬਾਰ ਵਿੱਚ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਆ ਕੇ ਬੇਨਤੀ ਕਰ, ਤਾਂ ਗਰੀਬ ਨਿਵਾਰ ਜੀ ਕਿਰਪਾ ਕਰਦੇ ਕਾਮ ਇਛਾਵਾਂ, ਕਾਮ ਵਾਸ਼ਨਾ, ਕ੍ਰੋਧ, ਲੋਭ ਤਜ ਗਏ, ਇਹਨਾਂ ਤੋਂ ਨਿਰਲੇਪ ਹੋ ਜਾਵੇਗਾ। ਸਾਹਿਬ ਜੀ ਕਹਿੰਦੇ ਬਹੁਤ ਵੱਡੇ ਪ੍ਰਬਲ ਨੇ ਵਿਕਾਰ, ਜਿਹੜੇ ਬੰਦਾ ਐਸਾ ਗਲਤਾਨ ਹੁੰਦਾ ਹੈ ਵਿੱਚੋਂ ਨਿਕਲਿਆ ਨਹੀਂ ਜਾਂਦਾ, ਐਸੀ ਦਲਦਲ ਦੇ ਵਿੱਚੋਂ, ਲੋਭ ਦੀ ਐਸੀ ਦਲਦਲ ਹੈ, ਸਾਹਿਬ ਜੀ ਕਹਿੰਦੇ ਚੋਂ ਨਿਕਲਣਾ ਬੜਾ ਔਖਾ ਹੋ ਜਾਂਦਾ। ਗਰੀਬ ਨਿਵਾਰ ਜੀ ਦੇ ਅੰਮ੍ਰਿਤ ਬਚਨ ਨੇ, ਹੇ ਲੋਭਾ ਲੰਪਟ ਸੰਗ ਸਿਰ ਮੋਰ ਹੈ, ਅਨਕ ਲਹਿਰੀ ਕਾ ਲੋਲ ਤੇ ਤਹਵੰਤ ਜੀ ਆ ਬਹੁ ਪ੍ਰਕਾਰੰ, ਅਨਕ ਭਾਂਤ ਬਹੁ ਡੋਲ ਤੇ ਨੱਚ ਮਿੱਤਰੰ ਨੱਚ ਇਸਟੰ, ਨੱਚ ਮਾਤ ਪਿਤਾ ਤਵ ਲੱਜਿਆ ਕਰਨ ਕ੍ਰੋਧ, ਅਖਾਧਿਅੰ ਖਾਧਿਅੰ ਸਾਜਿਅੰ ਸਾਜ ਸਮਝਿਆ, ਤਰਾਹੇ ਤਰਾਹੇ ਸਰਨ ਸੁਆਮੀ ਬਗਿਆਪਤ ਨਾਨਕ ਹਰ ਨਰ ਹਰ। ਕਹਿੰਦੇ ਏਡਾ ਵੱਡਾ ਲੋਭ ਬਲੀ ਜਾਏ, ਹੇ ਲੋਭਾ ਲੰਪੜ ਸੰਗ ਸਿਰ ਮੋਰ ਹੈ, ਅਨਕ ਲਹਿਰੀ, ਜਿਵੇਂ ਸਮੁੰਦਰ ਚੋਂ ਲਹਿਰਾਂ ਉੱਠਦੀਆਂ ਨੇ, ਅਗਰ ਸਮੁੰਦਰ ਵਿੱਚ ਕੋਈ ਗੋਤੇ ਖਾ ਜਾਵੇ ਤੇ ਉਰਲਾ ਪਰਲਾ ਬੰਦਾ ਨਜ਼ਰ ਨਹੀਂ ਆਉਂਦਾ, ਜਿਹੜੀ ਲੋਭ ਲਹਿਰ ਦੀ ਲਹਿਰ ਵਿੱਚ ਚਲਾ ਗਿਆ ਉਹਨੂੰ ਉਰਲਾ ਪਰਲਾ ਨਜ਼ਰ ਆਉਂਦਾ ਹੀ ਨਹੀਂ ਹੈ। ਲੋਭ ਲਹਿਰ ਅਤ ਨੀਚਰ ਵਾਜੈ ਕਾਇਆ ਡੁੱਬੈ ਕੇਸਵਾ, ਸੰਸਾਰ ਸਮੁੰਦੇ ਤਾਰ ਗੋਬਿੰਦੇ।

ಬಾರ್ಲೆ ಬಾಪ್ ಬೀಠುಲ ಅನಕಲಾರಿ ಕಾಲೋಳತೆ ತಹವಂತ ಜೀಯ ಬಹು ಪ್ರಕಾರ ಅನಕ ಪಾಂತ ಬಹು ಡೋಳತೆ ನಾಚ ಇಷ್ಟಂಗ ನಾಚತೋ ಭಾವ ನೈ ಇಷ್ಟ ಗುರು ದಾ ವೀ ಲಿಹಾಜ ನೀ ರಖದಾ ಮಾಫ ಕರ ದಿಓ ಲੋಭੀ ಪುರುಷ ಮಾ ಬಾಪ ದಾ ವೀ ಲಿಹಾಜ ನೀ ಕರದಾ ಉਹਨਾਂ ਨੂੰ ਕਹਿੰਦਾ ਤੁਹਾਡੇ ਬਾਲੇ ਕੱਢ ਦੂੰਗਾ ਮੈਂ ਜੇ ਮੈਨੂੰ ਨਾਣਾ ਦਿੱਤਾ ਤੇ ਤੁਹਾਨੂੰ ਮੈਂ ਦੱਸ ਦਿਆਂਗਾ ਉਹਨਾਂ ਦਾ ਵੀ ਲਿਹਾਜ ਲੋਹ ਵਿੱਚ ਆ ਕੇ ਨਹੀਂ ਕਰਦਾ ਮਾਂ ਬਾਪ ਨੂੰ ਵੀ ਛੱਡ ਦਿੰਦਾ ਹੈ ਕਬੋਲ ਬੋਲ ਬੋਲ ਜਾਂਦਾ ਹੈ ਹੇ ਲੋਭਾ ਨੱਚ ਇਸ਼ਟੰਗ ਨੱਚ ਮਾਤ ਪਿਤਾ ਤਵ ਲੱਜਿਆ ਸ਼ਰਮ ਨਹੀਂ ਮੰਨਦਾ ਲੋਹ ਵਿੱਚ ਆ ਕੇ ਨੱਚ ਮਾਤ ਪਿਤਾ ਤਵ ਲੱਜਿਆ ਕਰਨ ਕਰੋਤ ਲੋਹ ਵਿੱਚ ਆ ਕੇ ਜਿਹੜਾ ਨਹੀਂ ਕੰਮ ਕਰਨ ਵਾਲਾ ਉਹ ਵੀ ਗੁਰਮੁਖੋ ਕਰਦਾ ਜੇ ਜਿਹੜੀਆਂ ਚੀਜ਼ਾਂ ਨਹੀਂ ਖਾਣ ਵਾਲੀਆਂ ਲੋਭ ਵਿੱਚ ਆ ਕੇ ਉਹ ਵੀ ਖਾਂਦਾ ਜੇ ਤਾਂ ਹੀ ਤਾਂ ਗੁਰਦੇਵ ਜੀ ਕਹਿੰਦੇ ਲੱਭ ਕੁੱਤਾ ਲੱਭ ਕੁੱਤਾ ਕਿਸੇ ਨੂੰ ਕਹੋ ਤੇ ਗੁੱਸਾ ਮੰਨ ਜਾਵੇਗਾ ਹੁਣ ਬਾਣੀ ਨੂੰ ਕੌਣ ਕਵੇਗਾ ਵੀ ਤੂੰ ਭਾਈ ਨਾ ਬੋਲ ਕਹਿ ਲੱਭ ਕੁੱਤਾ ਕੂੜ ਚੂੜਾ ਠੱਗ ਖਾਧਾ ਮੁਰਦਾਰ ਇੱਕ ਬੋਲ ਹੋਰ ਵੀ ਆਉਂਦਾ ਸਾਹਿਬਾਂ ਦਾ ਜਿਉਂ ਕੂਕਰ ਹਰਕਾਇਆ ਧਾਵੈ ਦੇ ਦੱਸ ਜਾਏ ਜਿਉਂ ਕੂਕਰ ਹਰਕਾਇਆ ਹਲਕਿਆ ਕੁੱਤਾ ਦੌੜਦਾ ਹੈ ਨਾ ਉਹ ਤੇਵੇਂ ਕਹਿੰਦੇ ਜਿਹੜਾ ਲੋਭੀ ਪੁਰਸ਼ ਹੈ ਹਾਲਤ ਏਦਾਂ ਦੀ ਬਣ ਜਾਂਦੀ ਹੈ ਤੁਸੀਂ ਕਹੋ ਵੀ ਹਲਕੇ ਕੁੱਤੇ 'ਚ ਦੋਸ਼ ਹੁੰਦੇ ਨੇ ਤੁਹਾਨੂੰ ਪਤਾ ਹੈ ਨਾ ਉਹ 'ਚ ਦੋਸ਼ ਕੀ ਹੁੰਦੇ ਆ ਉਹਦੇ ਮੂੰਹ 'ਚੋਂ ਕੀ ਜਾਂਦੀ ਹੈ ਝੱਗ ਹਲਕੇ ਕੁੱਤੇ ਦੇ ਮੂੰਹ 'ਚੋਂ ਝੱਗ ਜਾਂਦੀ ਹੈ ਇੱਕ ਤੁਹਾਨੂੰ ਦੋਸ਼ ਦਾ ਹੋਰ ਬੜਾ ਪਤਾ ਹੈ ਉਹਦੀ ਪੂਛ ਸਿੱਧੀ ਹੋ ਜਾਂਦੀ ਜੇ ਤੁਹਾਨੂੰ ਇੱਕ ਹੋਰ ਵੀ ਪਤਾ ਹੈ ਉਹ ਪਾਣੀ ਤੋਂ ਬੜਾ ਡਰਦਾ ਹੈ ਤੁਹਾਨੂੰ ਹੋਰ ਵੀ ਪਤਾ ਹੈ ਜਦੋਂ ਹਲਕਾ ਹੋ ਜਾਂਦਾ ਆਪਣੇ ਦੇ ਪਰਾਏ ਨੂੰ ਵੀ ਕੱਟਦਾ ਉਹ ਫਿਰ ਲਿਹਾਜ ਥੋੜੀ ਰੱਖਦਾ ਹੈ ਕਹਿੰਦੇ ਲੋਭੀ ਪੁਰਸ਼ ਹਲਕੇ ਕੂਕਰ ਵਰਗਾ ਹੋ ਜਾਂਦਾ ਹੈ ਝੱਗ ਜਾਂਦੀ ਸੀ ਉਹਦੇ ਮੂੰਹ ਚੋਂ ਲੋਭੀ ਪੁਰਸ਼ ਦੇ ਮੂੰਹ ਚੋਂ ਨਿੰਦਿਆ ਰੂਪੀ ਝੱਗ ਜਾਂਦੀ ਹੈ ਕਿਹੜੀ ਝੱਗ ਜਾਂਦੀ ਹੈ ਨਿੰਦਿਆ ਰੂਪੀ ਝੱਗ ਜਾਂਦੀ ਹੈ ਤੇ ਹਲਕਾ ਕੁੱਤਾ ਪਾਣੀ ਤੋਂ ਬੜਾ ਡਰਦਾ ਹੈ ਨਾ ਲੋਭੀ ਪੁਰਸ਼ ਜਿੱਥੇ ਸਾਧ ਸੰਗਤ ਵਿੱਚ ਨਾਮ ਜਲ ਸਰੋਵਰ ਹੈ ਉਹਦੇ ਕਿਨਾਰੇ ਕਿਨਾਰੇ ਨਹੀਂ ਆਉਂਦਾ ਜਿਵੇਂ ਆਪਣੇ ਪਰਾਏ ਨੂੰ ਕੱਟਦਾ ਹਲਕਾ ਕੂਕਰ ਲੋਭੀ ਪੁਰਸ਼ ਆਪਣੇ ਮਾਂ ਬਾਪ ਭੈਣ ਭਰਾ ਦੂਰ ਨੇੜਿਆਂ ਨੂੰ ਵੀ ਠੱਗਣ ਦਾ ਯਤਨ ਕਰਦਾ ਜਿਵੇਂ ਉਹਦੀ ਪੂਛ ਸਿੱਧੀ ਹੈ ਉਹ ਸਾਰਿਆਂ ਅੱਗੇ ਹਾਥੀ ਟੱਟਦਾ ਰਹਿੰਦਾ ਹੈ ਸਾਹਿਬ ਜੀ ਦੇ ਅੱਜ ਬੋਚਨ ਆਏ ਨੇ ਕਾਮ ਕ੍ਰੋਧ ਲੋਭ ਤਜ ਗਏ ਪਿਆਰੇ ਸਤਿਗੁਰ ਚਰਨੀ ਪਾਏ ਭਈ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਇਆ ਕਾਮ ਕ੍ਰੋਧ ਲੋਭ ਖਹਿੜਾ ਛੱਡ ਜਾਂਦੇ ਨੇ ਜੀਵ ਨਿਰਲੇਪ ਹੋ ਜਾਂਦਾ ਹੈ।

ਗੁਰੂ ਸਵਾਰੀ ਸੰਗਤ ਜੀ ਜਿਹਨੇ ਮੇਰੇ ਵੀਰ ਬੈਠੇ ਨੇ ਧਿਆਨ ਦਿਓ, ਆਖੋ ਗੱਜ ਕੇ ਸਤਨਾਮ ਸ਼੍ਰੀ, ਬੋਲੋ ਗੁਰਮੁਖੋ ਇੱਕ ਵਾਰ ਫਿਰ ਸਤਨਾਮ ਸ਼੍ਰੀ। ਬਾਹਰੋਂ ਤੁਰਦੇ ਫਿਰਦੇ ਫਿਰ ਟਿਕ ਜਾਈਏ। ਸਾਹਿਬਾਂ ਦੇ ਬਚਨ ਆਏ ਨੇ, ਜੋ ਜਨ ਜਿਹੜੇ ਸੇਵਕ ਰਾਤੇ ਰਾਮ ਸਿਓ, ਮੇਰੇ ਰਮੇ ਹੋਏ ਰਾਮ ਜੀ ਦੇ ਨਾਮ ਨਾਲ ਰੱਤੇ ਗਏ ਨੇ, ਇੱਕਮਿੱਕ ਹੋ ਗਏ ਨੇ, ਅਨਤ ਨਕਾਹੂ ਜਾਏ, ਅਨਤ ਹੋਰ ਥਾਂ ਤੇ, ਕਿਉਂਕਿ ਜ਼ਿੰਦਗੀ ਹੈ ਸਫ਼ਰ ਹੈ, ਦਿਨ ਹੈ ਰਾਤ ਹੈ ਸਵੇਰ ਹੈ ਸ਼ਾਮ ਹੈ, ਸੁੱਖ ਹੈ ਦੁੱਖ ਹੈ, ਦੁੱਖ ਹੈ ਸੁੱਖ ਹੈ, ਤੇ ਜ਼ਿੰਦਗੀ ਚ ਚੱਲਦਿਆਂ ਦੁੱਖ ਵੀ ਤਾਂ ਆਉਂਦੇ ਆ ਨਾ, ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਇਹ ਮੇਰੇ ਵਾਹਿਗੁਰੂ ਨੇ ਖੇਡ ਰਚੀ ਹੈ। ਦੁੱਖ ਵਿੱਚ ਵੀ ਗੁਰੂ ਦਾ ਸ਼ੁਕਰ ਹੈ ਤੇ ਸੁੱਖ ਵਿੱਚ ਵੀ ਉਹਦਾ ਸ਼ੁਕਰ ਹੀ ਕਰਦੇ ਨੇ, ਗੁਰੂ ਨੂੰ ਛੱਡ ਕੇ ਕਿਧਰੇ ਹੋਰ ਥਾਂ ਤੇ ਨਹੀਂ ਜਾਂਦੇ, ਕੇਵਲ ਗੁਰੂ ਦੇ ਲੜ ਲੱਗੇ ਰਹਿੰਦੇ ਨੇ। ਬਸ ਇੱਕੋ ਹੀ ਪਿਆਰ ਵਿੱਚ ਬਚਨ ਕਹਿੰਦੇ ਨੇ, ਪੜ੍ਹੋ।

ਹਾਏ ਰੱਜ ਗਏ ਨੇ। ਜਿਵੇਂ ਤੁਸੀਂ ਅੰਨ ਜਲ ਨਾਲ ਆਪਾਂ ਛਕਦੇ ਕਹਿੰਦੇ ਜੀ ਰੱਜ ਗਏ, ਤ੍ਰਿਪਤੀ ਹੋ ਗਈ, ਹੋਰ ਜਗ੍ਹਾ ਨਹੀਂ ਹੈਗੀ। ਗੁਰਦੇਵ ਮਹਾਰਾਜ ਕਿਰਪਾਲੂ ਜੀ ਕਿਰਪਾ ਕਰਦੇ ਨੇ ਵੀ ਜਿਨ੍ਹਾਂ ਨੇ ਨਾਮ ਦਾ ਰਸ ਚੱਖਿਆ ਹੈ ਨਾ, ਉਹ ਪਦਾਰਥਾਂ ਤੋਂ ਤ੍ਰਿਪਤ ਹੋ ਗਏ ਨੇ। ਜੋ ਵਾਹਿਗੁਰੂ ਜੀ ਨੇ ਦਿੱਤਾ ਹੈ ਉਹਦੀ ਰਜਾ ਅੰਦਰ ਸੰਤੋਖ ਵਿੱਚ ਰਹਿੰਦੇ ਨੇ। ਕਿਧਰੇ ਇਹ ਨਾ ਹੋਵੇ ਦਸ ਵਸਤੂ ਲੈ ਪਾਛੈ ਪਾਵੈ, ਏਕ ਵਸਤ ਕਾਰਨ ਏਕ ਪੀ ਨਾ ਦੇ, ਦਸ ਪੀ ਹਿਰ ਲੇ ਤੋ ਮੂੜਾ ਕਹੋ ਕਹਾਂ ਕਰੇ, ਜਿਸ ਠਾਕੁਰ ਸੋ ਨਾ ਹੀ ਚਾਰਾ ਤਾਕੋ ਕੀਜੈ। ਉਹਨੂੰ ਨਮਸਕਾਰ ਕਰੋ, ਵੰਦਨਾ ਕਰੀਏ। ਸਾਹਿਬ ਜੀ ਕਈ ਕਿਰਪਾ ਕਰਦੇ ਜਿਨ੍ਹਾਂ ਨੇ ਨਾਮ ਰਸ ਚੱਖਿਆ ਹੈ, ਤ੍ਰਿਪਤ ਤ੍ਰਿਪਤ ਭਈ ਸੱਚ ਭੋਜਨ ਖਾਇਓ, ਰੱਜ ਗਏ ਨੇ ਪਦਾਰਥਾਂ ਵੱਲੋਂ ਉਹਨਾਂ ਦੀਆਂ ਭੁੱਖਾਂ

ਅੰਚਲ ਗਹਿ ਕੈ ਸਾਧਕਾ ਤਰਨਾ ਇਹੋ ਸੰਸਾਰ। ਅੰਚਲ ਹੁੰਦਾ ਪੱਲਾ, ਪੱਲਾ ਪਕੜ ਲਿਆ ਸਾਧ ਦਾ, ਗੁਰੂ ਦਾ, ਸੰਗਤ ਦਾ, ਪੈ ਸਾਗਰ ਪਾਰ ਭਰਾਏ, ਸੰਸਾਰ ਸਮੁੰਦਰ ਤੋਂ ਤਰ ਗਏ ਨੇ। ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਕਿਰਪਾਲੂ ਦਾ ਤਾਰ। ਇੱਕ ਵਾਰ ਪਿਆਰ ਵਿੱਚ ਕਹਿ ਦਈਏ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੈਂ ਤੇਰਾ, ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਤੱਤੀ ਵਾ ਨਹੀਂ ਲੱਗਣ ਦਿੰਦੇ। ਇਹ ਗੱਲ ਗੁਰੂ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਵਿੱਚ ਦਰੋਗੇ ਨੂੰ ਆਖੀ ਸੀ ਵੀ ਜਿਹੜਾ ਇੱਕ ਵਾਰ ਕਹਿ ਦੇ ਗੁਰੂ ਹਰਗੋਬਿੰਦ ਸਾਹਿਬ ਮੈਂ ਤੇਰਾ, ਅਸੀਂ ਉਹਨੂੰ ਤੱਤੀ ਵਾ ਨਹੀਂ ਲੱਗਣ ਦਿੰਦੇ। ਤੇ ਬਚਨ ਆਏ ਨੇ ਅੰਚਲ ਗਹਿਆ ਸਾਧਕਾ, ਤੇ ਜਿਸ ਵੇਲੇ ਸਤਿਗੁਰੂ ਮਹਾਰਾਜ ਮੀਰੀ ਪੀਰੀ ਦੇ ਮਾਲਕ ਗਵਾਲੀਅਰ ਦੇ ਕਿਲੇ ਚੋਂ ਨਿਕਲਣ ਆਏ ਨਾ, ਜਿਹੜੇ ਰਾਜੇ ਨੇ ਜਿਨ੍ਹਾਂ ਨੇ ਜ਼ਿੰਦਗੀ ਦੀਆਂ ਆਸਾਂ ਮੁਕਾ ਦਿੱਤੀਆਂ ਸੀ ਉਹਨਾਂ ਨੂੰ ਤਸੱਲੀ ਹੋ ਗਈ ਸੀ ਵੀ ਸਾਡੇ ਜ਼ਿੰਦਗੀ ਦੇ ਅਖੀਰਲੇ ਸਵਾਸ ਜਿਹੜੇ ਨੇ ਉਹ ਇਸ ਕਿਲੇ ਵਿੱਚ ਹੀ ਨਿਕਲਣੇ ਨੇ, ਇੱਥੋਂ ਸਾਨੂੰ ਖੜਨ ਵਾਲਾ ਬਾਹਰ ਕੋਈ ਨਹੀਂ ਜੇ ਹੈਗਾ, ਬਿਲਕੁਲ ਮੌਤ ਉਹਨਾਂ ਨੂੰ ਨਜ਼ਰ ਆ ਰਹੀ ਸੀ। ਪਰ ਜਿਸ ਦਿਨ ਸੱਚੇ ਪਾਤਸ਼ਾਹ ਜੀ ਛੇਵੇਂ ਪਾਤਸ਼ਾਹ ਕਿਲੇ ਵਿੱਚ ਚਲੇ ਗਏ ਤੇ ਰੌਣਕਾਂ ਲੱਗ ਗਈਆਂ, ਲੰਗਰ ਚੱਲ ਪਏ, ਖੁੱਲੇ ਕੜਾਹ ਪ੍ਰਸ਼ਾਦ ਦੇ ਦੇਗੇ ਵਰਤਣ ਲੱਗ ਪਏ, ਰੱਜ ਰੱਜ ਭੋਜਨ ਖਾਵੋ ਮੇਰੇ ਭਾਈ, ਬੜੇ ਪ੍ਰਸੰਨ ਹੋਏ। ਤੇ ਜਦੋਂ ਸੱਚੇ ਪਾਤਸ਼ਾਹ ਜੀ ਨੇ ਕਿਲੇ ਚੋਂ ਨਿਕਲਣਾ ਆਏ ਨਾ, ਤੇ ਉਸ ਵੇਲੇ ਜਿਹੜੇ ਰਾਜਾ ਰਾਜਪੂਤ ਰਾਜੇ ਸਨ ਕਹਿਣ ਲੱਗੇ, ਸਤਿਗੁਰੂ ਜੀ ਇਹਨੇ ਖੁਸ਼ੇ ਬਖਸ਼ ਕੇ ਹੁਣ ਛੱਡ ਜਾਓਗੇ? ਗਰੀਬ ਨਿਵਾਜ ਕਹਿਣ ਲੱਗੇ, ਨਾ ਤੁਹਾਨੂੰ ਨਹੀਂ ਛੱਡ ਕੇ ਜਾਂਦੇ। ਸਤਿਗੁਰੂ ਮਹਾਰਾਜ ਨੇ ਇਨਕਾਰ ਕੀਤਾ ਸੀ। ਮੁੱਕ ਦੀ ਗੱਲ ਕਰਾਂ, ਸਾਹਿਬ ਜੀ ਕਹਿਣ ਲੱਗੇ, ਜਿੰਨਾ ਚਿਰ ਰਾਜੇ ਰਿਹਾ ਨਹੀਂ ਹੁੰਦੇ ਉਹਨਾਂ ਚਿਰ ਨਹੀਂ ਹੈ, ਸਕੀਮੀ ਹੁੰਦੇ ਨੇ ਰਾਜੇ। ਕਹਿਣ ਲੱਗੇ ਤੁਹਾਡੇ ਚੋਗੇ ਨਾਲ ਤੁਹਾਡਾ ਅੰਚਲ, ਅੰਚਲ ਗਹਿਆ ਸਾਧਕਾ, ਤੁਹਾਡਾ ਚੋਲਾ ਫੜ ਲੈਣ। ਜਹਾਂਗੀਰ ਨੂੰ ਪਤਾ ਸੀ 2, 4, 5, 7, 10 ਫੜ ਲੈਣਗੇ, ਉਹਨੂੰ ਕੀ ਪਤਾ ਸੀ ਗੁਰੂ ਦੀ ਵਡਿਆਈ ਵੱਡੀ ਹੈ, ਗੁਰੂ ਦੀ ਮਹਿਮਾ ਨੂੰ ਕੌਣ ਜਾਣੇਗਾ? ਸੱਜਣੋ ਮਹਿਮਾ ਨਹੀਂ ਜਾਣੇ, ਵੇਦ ਬ੍ਰਹਮੇ ਨਹੀਂ ਜਾਣੇ ਭੇਦ, ਜਿੰਨਾ ਕੁ ਤੁਹਾਡਾ ਪਲੜਾ ਅੰਚਲ ਫੜ ਕੇ ਆ ਜਾਣ ਤਾਂ ਆ ਜਾਣ। ਸਹਿਬਾ ਨੇ ਕਿਰਪਾ ਕੀਤੀ ਹੈ, 52 ਕਲੀਆਂ ਵਾਲਾ ਚੋਗਾ ਪਕੜ ਕੇ ਪੈਰਾਂ ਨੂੰ ਬੇੜੀਆਂ ਜਕੜੀਆਂ ਨੇ, ਜਿਵੇਂ ਜਿਵੇਂ ਕਲੀਆਂ ਪਕੜੀ ਜਾਂਦੇ ਨੇ ਪੈਰਾਂ ਦੀਆਂ ਬੇੜੀਆਂ ਕੱਟੀਆਂ ਜਾ ਰਹੀਆਂ ਨੇ, ਤਾਂ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਸਾਰਿਆਂ ਨੂੰ ਉਤਾਰ ਦਿੰਦੇ ਨੇ, ਮੇਰਾ ਉੱਥੋਂ ਨਹੀਂ ਬਾਹਰ ਕੱਢਦੇ, ਉਹਨਾਂ ਦਾ ਸੰਸਾਰ ਸਮੁੰਦਰ ਤੋਂ ਬੇੜਾ ਵੀ ਪਾਰ ਕਰ ਦਿੰਦੇ ਨੇ। ਅੰਚਲ ਗਹਿਆ ਸਾਧਕਾ, ਇਸੇ ਤਰ੍ਹਾਂ ਗੁਰੂ ਦਾ ਅੰਚਲ ਪੱਲਾ ਸਾਧ ਸੰਗਤ ਦਾ ਜਿਨ੍ਹਾਂ ਨੇ ਪਕੜ ਲਿਆ ਹੈ। ਨਾਨਕ ਗੁਰੂ ਸਾਹਿਬ ਕਹਿ ਰਹੇ ਨੇ, ਭੈ ਸਾਗਰ ਸੰਸਾਰ ਸਮੁੰਦਰ ਦਾ ਡਰ ਲੱਗਦਾ ਹੈ, ਪਾਰ ਪਰਾਏ ਉਹ ਪਾਰ ਹੋ ਜਾਂਦੇ ਨੇ, ਭਾਵ ਕੇ ਤਰ ਜਾਂਦੇ ਨੇ। ਪਿਆਰ ਵਿੱਚ ਆਖੋ ਵਾਹਿਗੁਰੂ ਨਾਮ। ਇੰਨਾ ਸਾਰੇ ਜਿੰਨੇ ਬੈਠੇ ਕਿਸੇ ਨੇ ਜੀ ਆਖਿਆ, ਮੈਨੂੰ ਨੀ ਕਿਸੇ ਦਾ ਮੂੰਹ ਬੁੱਲ ਹਿਲਦੇ ਮੂੰਹ ਦੱਸੇ, ਨਿਗਾ ਮੇਰੀ ਸੰਗਤ ਵੱਲ ਗੱਜ ਕੇ ਆਖੋ ਸਤਨਾਮ ਸ਼੍ਰੀ। ਮੈਨੂੰ ਯਾਦ ਹੈ ਜਦੋਂ ਟੀਚਰ ਪੜ੍ਹਾਉਂਦਾ ਸੀ ਨਾ, ਕਈ ਵਾਰ ਕਹਿਣਾ ਕਲਾਸ ਚ ਪੜ੍ਹਦੇ ਵੀ ਸਮਝ ਆਈ, ਤੇ ਮੈਨੂੰ ਜਰਾ ਜ ਨਹੀਂ ਸਮਝ ਨਹੀਂ ਸੀ ਆਈ ਹੁੰਦੀ, ਤੇ ਮੈਂ ਸਾਰਿਆਂ ਤੋਂ ਮੂਹਰੇ ਹੱਥ ਖੜਾ ਕਰਨਾ ਵੀ ਸਮਝ ਆ ਗਈ ਹੈ, ਆਇਆ ਕੱਖ ਬਣੀ, ਕਿਤੇ ਉਹ ਗੱਲ ਨਾ ਹੋਵੇ। ਪਰ ਜਿਹਦੇ ਮੁੱਖ ਚੋਂ ਗੁਰੂ ਨਿਕਲ ਗਿਆ ਨਾ, ਉਹ ਇੱਥੋਂ ਖਾਲੀ ਨਹੀਂ ਜੇ ਜਾਣਾ, ਇਹ ਗੁਰੂ ਦੀ ਰਹਿਮਤ ਵਰਤਦੀ ਜੇ। ਆਖੋ ਗੱਜ ਕੇ ਸਤਨਾਮ ਸ਼੍ਰੀ। ਮੈਂ ਬਚਨ ਕੀ ਕਹਿ ਰਿਹਾ ਸੀ, ਤੁਸਾਂ ਤੇ ਭੁਲਾ ਹੀ ਦਿੱਤਾ, ਹੁਣ ਦੁਬਾਰਾ ਫਿਰ ਉੱਥੇ ਆਉਣਾ ਪੈਣਾ। ਵਾਹਿਗੁਰੂ ਨਾਮ ਆਉਂਦਾ ਨਾ ਤੁਹਾਨੂੰ, ਫਿਰ ਕਹੋ ਵਾਹਿਗੁਰੂ ਨਾਮ ਚੜੇ ਸੋ ਉਤਰੇ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ। ਆਓ ਇੱਕ ਮਿੰਟ ਆਖੋ।

0: ਗੁਰੂ ਖਾਲਸਾ ਸਾਧ ਸੰਗਤ ਜੀ ਇਹਨੀਆਂ ਬੇਨਤੀਆਂ ਪ੍ਰਵਾਨ ਅੰਮ੍ਰਿਤ ਬਚਨਾਂ ਦੀ ਸਾਂਝ ਪਾਉਂਦਿਆਂ ਭੁੱਲਾਂ ਦੀਆਂ ਮਾਫੀਆਂ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਆਖੋ ਫਿਰ ਸਾਰੇ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰਸਾਦ ਸਿੰਘ ਜੀ ਆਪ ਜੀ ਨੂੰ ਲੜੀ ਵਿਚਾਰ ਕਥਾ ਸਰਵਣ ਕਰਾ ਰਹੇ ਸਨ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਕੈਨੇਡਾ ਵਾਲੇ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਹਨ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਸ੍ਰੀ ਪਾਉਂਟਾ ਸਾਹਿਬ ਜੀ ਵਾਲੇ ਕੀਰਤਨ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ ਉਹਨਾਂ ਪਾਸੋਂ ਪਿਆਸ ਕਾ ਸਰਵਣ ਕਰੋ ਜੀ ਆਉਣ ਵਾਲੇ ਐਤਵਾਰ ਦੇ ਵਿਸ਼ੇਸ਼ ਦੀਵਾਨ ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਵਾਲੇ ਸੰਤ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ ਸੰਤ ਬਾਬਾ ਮੀਆਂ ਸਿੰਘ ਜੀ ਸਿਆੜ ਵਾਲੇ ਸੰਤ ਬਾਬਾ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ ਇਹਨਾਂ ਸਾਰੇ ਮਹਾਂਪੁਰਸ਼ਾਂ ਦੀ ਯਾਦਾਂ ਵਿੱਚ ਸੰਗਤਾਂ ਵੱਲੋਂ ਸ੍ਰੀ ਅਖੰਡ ਸਾਹਿਬ ਸ਼ੁਕਰਾਲ ਪ੍ਰਾਰੰਭ ਹੋਣਗੇ ਅਤੇ ਐਤਵਾਰ ਦੇ ਵਿਸ਼ੇਸ਼ ਦੀਵਾਨ ਇਸੇ ਸੰਬੰਧ ਸਜਣਗੇ ਆਪ ਜੀ ਨੇ ਹਾਜ਼ਰੀਆਂ ਭਰਨੀਆਂ ਜੀ ਅਤੇ 30 ਅਗਸਤ ਦਿਨ ਐਤਵਾਰ ਸਵੇਰੇ ਜੋ ਕਿ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾਵਾਂ ਹਨ ਅਤੇ ਨਾਲ ਹੀ 16 ਅਗਸਤ ਦਿਨ ਐਤਵਾਰ ਜੋ ਕਿ ਮੁਜ਼ਾਹਰਾ ਹੋ ਰਿਹਾ ਹੈ ਪ੍ਰਬੰਧਕਾਂ ਵੱਲੋਂ ਬੇਨਤੀ ਹੈ ਪੈਸੇ ਪਾੜ ਰਿਹਾ ਅਤੇ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੀ ਸਹਾਇ ਅਰਜਨ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆਏ ਕਰ ਨਾਉ ਨਿਧਿਆਵੇ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵਣ ਸਖਿਆ ਦੇਖ ਚਲਾਈ ਤੇਗ ਬਾਹੀ ਦੇਖ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿਹਨਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਅਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਣ ਗਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਦਾ ਤਰਛਿਆ ਰਿਆਇਤ ਦੇਖ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਗੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਉੱਡ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਬਿਰਹਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਬੁੱਧਵਾਰ ਦੇ ਹਫ਼ਤਾ ਵਾਲੀ ਸੰਧਿਆ ਵਾਲੇ ਸੁੰਦਰ ਦੀਵਾਨ ਸਜੇ ਸਜਦਵਾਨਾਂ ਵਿੱਚ ਆਪ ਜੀ ਦੀ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ ਛੇ ਪੌੜੀ ਆਨੰਦ ਸਾਹਿਬ ਜੀ ਕੇ ਗਾਇਨ ਨੂੰ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਨੇ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੂਗਾ ਵਾਸਤੇ ਸਤਿਪੁਸ਼ ਬਾਣੀ ਪੜ੍ਹਨ ਦਾ ਆਤਮ ਸਿੰਘ ਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨਾਈ ਸੰਗਤ ਦੀ ਹਾਜ਼ਰੀ ਤਿਲ ਫਲਪੇਟਾ ਕੀਤੀ ਤਰਕਰ ਵੇਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਅਰਦਾਤਾਂ ਬਖਸ਼ਣੀਆਂ ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ ਜੇਲਾ ਜਮਾਨ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਵਾਲੀ ਸੰਗਤ ਨੂੰ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ ਬੇਨਤੀ ਹਾਂ ਗੁਰਮਸਾਰ ਪ੍ਰਵਾਨ ਕਰਦੇ ਬਖਸ਼ ਵਲਾਈ ਸ੍ਰੀ ਮੁਖਵਾਕ ਉਪਰੰਤ ਆਪਣੇ ਸੁਖਾਸਨ ਦੀ ਸੇਵਾ ਬਖਸ਼ ਕਰਕੇ ਲੈ ਲੈਣੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਜੀ ਕੇ ਦਰਸ਼ਨ ਕਾ ਬਲ ਜਾਊਂ, ਜਪ ਜਪ ਜੀਵਾਂ ਸਤਿਗੁਰ ਨਾਮ। ਸੋ ਕਹੋ ਟਲ ਗੁਰ ਸੇਵੀਐ, ਅਹਿਨਸ ਸਹਿਜ ਸੁਭਾਏ,

0: ਕੀ ਫਤਿਹ ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਅਸੂਰੀ ਜੁੜ ਬੈਠੀ ਸਾਧ ਸੰਗਤ ਜੀ ਪਟਭਾਗੀ ਆਪ ਜੀ ਨੇ ਸੰਤ ਮਾਨੋ ਹਾਜ਼ਰੀ ਭਰੀਆਂ ਗੁਰੂ ਸਾਹਿਬ ਜੀ ਕਿਰਪਾ ਕਰਨ ਸੁਣ ਸੰਗਤਾਂ ਦੀ ਹਾਜ਼ਰ ਪ੍ਰਵਾਨ ਕਰਨ ਧਰਮ ਕਰੋ ਗੁਰਸਿੱਖੀ ਜੀਵਨ ਨਾਮਦਾਨ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ

ਨੈ ਛੁਟੈ ਨਿਕਟ ਨਾ ਜਾਇਹੁ ਦੂਧ। ਸਲੋਕ ਮਹੱਲਾ ਪੰਜਵਾਂ। ਮਨ ਮੈਂ ਚਿਤਵੋ ਚਿਤਵਨੀ ਊਧਮ ਕਰੋ ਉਠਨੀਤ, ਹਰ ਕੀਰਤਨ ਕਾ ਆਹਾਰੋ ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੂ, ਤਿਤ ਘਰ ਗਾਵੋ ਸੋਹਿਲਾ ਸਿਵਰਿਹੋ ਸਿਰਜਨਹਾਰੂ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਆਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀ ਅੜੇ ਸਮਾਲੀਅਨ ਦੇਖੇ ਗਾ ਦੇਵਨਹਾਰ, ਤੇਰੇ ਦਾਨੈ ਕੀਮਤ ਨਾ ਪਵੈ ਤਿਸ ਤਾਤੇ ਕਵਨ ਸੁਮਾਰ। ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇ ਆਵਨ। ਰਾਗ ਆਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਹਾਉ। ਵਿਸਵੇ ਚਸਿਆ ਕੜੀਆਂ ਪਹਿਰਾਂ, ਤਿੱਤੀ ਵਾਰੀ ਮਾਹੁਆ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾ ਸ੍ਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲ ਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ। ਅਨਹਤਾ ਸ਼ਬਦ ਵਾਜੰਤ ਪੇਰੀ ਰਹਾਉ। ਸਹਿਸ ਤਵ ਨੈਨ ਨਨ ਨੈਨ ਹੈ ਤੋਏ ਕਾਉ, ਸਹਿਸ ਮੂਰਤ ਨਨਾ ਇਕ ਤੋਹੀ। ਸਹਿਸ ਪਦ ਬਿਮਲ ਨਨ ਏਕ ਪਦ, ਗੰਧ ਬਿਨ ਸਹਿਸ ਤਵ ਗੰਧ ਇਵਚਲਿਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੇ ਚਾਨਣ ਸਭ ਮਹਿ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅੰਦਨੋ, ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਹੇ ਨਾਨਕ ਸਾਰੰਕੋ, ਹੋਏ ਜਾਤੇ ਤੇਰੇ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਫੋ ਪਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ

ਸਾਧ ਨੇ ਜਾਣਿਆ ਤਿਨੇ ਅੰਤਰ ਹਉਮੈ ਕੰਡਾਹੇ ਜਿਉਂ ਜਿਉਂ ਚਲੈ ਚੁਬਹਿ ਦੁਖ ਪਾਵਹਿ ਜਮ ਕਾਲ ਸਹਿ ਸਿਰ ਡੰਡਾਹੇ ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਪਵ ਖੰਡਾਹੇ ਅਭਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾਹੇ ਹਮ

ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰੁਣਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਕਰਕੇ ਬੋਲੋ ਜੀ ਤੇ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਪਾਰ ਬਖਸ਼ਾਂ ਕੀਤੀਆਂ ਅੰਮ੍ਰਿਤ ਵੇਲੇ ਤੋਂ ਲੈ ਕੇ ਸੁੰਦਰ ਸਿੰਘਾਸਨ ਤੇ ਸਜ ਕੇ ਸੰਗਤਾਂ ਦਰਸ਼ਨ ਦਾਰੇ ਬਖਸ਼ੇ ਆਪ ਜੀ ਦਾ ਕੋਟ ਕੋਟਾਨ ਸ਼ੁਕਰ ਹੈ ਸੁਣਿਆ ਆਪ ਜੀ ਦੇ ਹਜ਼ੂਰ ਸੰਤ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਦੇ ਸੁਖਾ ਸੁਣੇ ਸੋਹਿਲਾ ਬਾਣੀ ਦੇ ਜਾਪ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਂਹ ਵਾਸਤੇ ਸਮਤ ਬਖਸ਼ਣੀ ਆਪ ਵਿੱਚ ਭਾਣ ਵਿੱਚ ਚਾਰ ਪਹਿਰ ਦਿਨ ਸੁਖਾਂ ਨਾਲ ਬਤੀਤ ਹੋਇਆ ਰਹਿਣਾ ਆਪ ਜੀ ਦੇ ਭਾਣ ਵਿੱਚ ਬਤੀਤ ਹੋ ਗਏ ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਰਹਿਣਾ ਚੱਲ ਕੇ ਵਿਰਾਜ ਮਨੋ ਸੰਗਤਾਂ ਨੂੰ ਖੁਸ਼ੀਆਂ ਬਖਸ਼ ਮਿਲ ਜਾਗਰਤਾ ਬਖਸ਼ ਕੇ ਦਰਸ਼ਨਦਾਰੇ ਬਖਸ਼ਣੇ ਸਹੀ ਪਿਆਰੇ ਮੇਲ ਜਨਾਬ

ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Vai Guru, Vai Guru, Vai Guru, Vai Guru, Vai Guru, Vai Guru, Vai.

Ay.

Ai, guru. Ai.

ぐる

Guru, Vaheguru, Vaheguru.

ഒരു ഒരു

Guru, Guru, Guru.

Hello. Who are you? Hello.

ഒരു

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਬਸੰਤ ਸਵਰਗ ਲੋਕਹਿ ਜਿਤ ਤੇ ਪ੍ਰਿਥਵੀ ਨਾਵ ਖੰਡਨ ਹੈ।

ਰਾਵ ਕਹਿ ਸਿਮਰਨ ਸਭ ਕਹਿ ਸੁਜੈ ਰਵ ਕਹਿ ਸਿਮਰਨ ਨਾਹੀ ਜਮਤ ਰਾਸਾ ਰਵ ਕਹਿ ਸਿਮਰਨ ਪੂਰਨ ਆਸਾ ਰਵ ਕਹਿ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਦ ਮਾਹਿ ਸਮਾਏ ਰਵ ਜੀ ਬਸਹਿ ਸਾਧ ਕੀ ਰਸਨਾ ਨਾਨਕ ਜਾਨਕਾ ਦਾਸਨ ਦਸਨਾ

ਪਾਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭੈ ਸਿੱਧ ਜਤੀ ਦਾਤੇ, ਹਰ ਸਿਮਰਨ ਨੀਤ ਜਹੁ ਕੁੰਟ ਜਾਤੇ, ਹਰ ਸਿਮਰਨ ਧਾਰੀ ਸਭ।

ਹਸਤਪਤੀ ਜਹ ਮਾਤ ਪਿਤਾ ਸੁਤਮੀਤ ਨ ਭਾਈ ਮਨ ਊਹਾ ਨਾਮ ਤੇਰੇ ਸੰਗ ਸਹਾਈ ਜਹ ਮਹਾ ਭਿਆਨ ਦੂਤ ਜਮ ਦਲੈ ਤਹ ਕੇਵਲ ਨਾਮ ਸੰਗ ਤੇਰੇ ਚਲੈ ਜਹ ਮੁਸਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ ਅਨਕ ਪੁਨਃ ਚਰਨ ਕਰਤ ਅਨਕ ਪੁਨਃ ਚਰਨ ਕਰਤ ਨਹੀਂ ਤਰੇ ਹਰ ਕੋ ਨਾਮ ਕੋਟ ਪਾਪ ਪ੍ਰਹਰੇ ਗੁਰੂ ਨਾਮ ਜਪ ਮਨ ਮੇਰੇ ਨਾਨਕ ਪਾਵ ਸੂਹ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ

ਭਾਵ ਦਰਗਹਿ ਨਹੀਂ ਸਿੱਜੇ ਛੂਟ ਸਨਾਹੀ ਊ ਪਿਆਲ ਮੋਹ ਬਿਆਪਹਿ ਮਾਇਆ ਜਾਲ ਅਵਰ ਕਰਤੂਤ ਸਗਲੀ ਜਮ ਜਾਣੇ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੇ ਸਾਜਨਾ ਕੀ ਸੇਵਾ ਲਾਗੇ ਜੇ ਕੋ ਆਪਣਾ ਦੁਖ ਮਿਟਾਵੇ ਹਰ ਹਰ ਨਾਮ ਹਿਰਦੈ ਸਦ ਗਾਵੇ ਜੇ ਕੋ ਆਪਣੀ ਸੋਭਾ ਲੋਰੇ ਸਾਧ ਸੰਗ ਇਹ ਹਉਮੈ ਛੋਰੇ ਜੇ ਕੋ ਜਨਮ ਮਰਨ ਤੇ ਡਰੇ ਸਾਜਨਾ ਕੀ ਸਰਨੀ ਪਰੇ

ਮਹਿ ਸੂਹ ਕਨੇਰੇ, ਕੋਈ ਨ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ, ਸਗਲ ਸਮਗਰੀ ਤੁਮਰਿਆ ਸੂਤਰ ਧਾਰੀ, ਤੁਮ ਤੇ ਹੋਏ ਸੁਆਗਿਆ

ਸੰਗ ਸਦਾ ਪਰਫੁਲੈ ਸਾਧਕ ਸੰਗ ਆਵਹਿ ਬਸ ਪੰਚਾ ਸਾਧ ਸੰਗ ਵਿਰਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੈਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨ ਕਤਹੁ।

ਨੀਤ ਸਾਧ ਸੰਗ ਕੇਸ ਸਿਉ ਨਹੀਂ ਬੈਰ ਸਾਧਕ ਸੰਗ ਨਾ ਬੀਂਗਾ ਪੈਰ ਸਾਧਕ ਸੰਗ ਨਾ ਹੀ ਗੋਬਿੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕ ਸੰਗ ਨਾ ਹੀ ਹਉ ਤਾਪ ਸਾਧਕ ਸੰਗ ਤਰੇ ਸਵਿਆ ਵਿਆਪੇ ਜਾਣੇ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਣੇ ਆਈ।

ਸਫਲ ਜਨਮ ਸਾਧਕ ਸੰਗ ਨਹੀਂ ਕਛ ਘਾਲ ਦਰਸ਼ਨ ਭੇਟ ਤਹੋਤ ਨਿਹਾਲ ਸਾਧਕ ਸੰਗ ਕਲੁਖਤ ਹਰੇ ਸਾਧਕ ਸੰਗ ਨਰਕ ਪਰ ਹਰੇ ਸਾਧਕ ਸੰਗ ਈਹਾਂ ਊਹਾਂ ਸੁਹੇਲਾ ਸਾਧ ਸੰਗ ਵਿਛਰੁ ਤੁਹਰ ਮੇਲਾ

ਸਾਧ ਸੁਨ ਰਸੈ ਸਾਧ ਕੇ ਸੰਗ ਸੁਣੋ ਹਰਿ ਨਾਮ ਸਾਧ ਸੰਗ ਹਰਿ ਕੇ ਗੁਣ ਗਾਓ ਸਾਧ ਕੇ ਸੰਗ ਨ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਹ ਧਰੈ

ਤਾ ਸੁਣਹ ਤੇ ਤਾ ਬਖਿਆ ਨੇ ਸਾਧਕੇ ਪਵਾ ਤੇ ਗੁਣ ਤੇ ਦੂਰ ਸਾਧਕੇ ਪਵਾ ਰਹੀ ਭਰਪੂਰ ਸਾਧਕੀ ਸੋਭਾ ਕਾ ਨਾਹੀ ਅੰਤ ਸਾਧਕੀ ਸੋਭਾ ਸਦਾ ਬੇਅੰਤ ਸਾਧਕ ਸੋਭਾ ਉਚੇ ਉੱਚੀ ਸਾਧਕ ਸੋਭਾ ਮੂਚੇ ਮੂਚੀ ਸਾਧਕ ਸੋਭਾ ਸਾਧ ਬਣਿਆ ਨਾਨਕ ਸਾਧ ਪ੍ਰਭ ਭੇਦ ਨ ਪਾਹੀ ਸਰੋਕ

ਬ੍ਰਹਮਾਨ ਬ੍ਰਹਮ ਗਿਆਨੀ ਉਚਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇਜਨ ਪਹੇ ਨਾਨਕ ਜਨ ਪ੍ਰਭ ਆਪ ਕਰੇ ਬ੍ਰਹਮ ਗਿਆਨੀ ਸਗਲ ਕਿਰੀ ਨਾਤਮ ਰਸ ਬ੍ਰਹਮ ਗਿਆਨੀ ਜੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛਬੁਰਾ ਨ ਭਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੇ ਨਿਰਮਲ ਜੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ

ਪ੍ਰਮਾਹ ਜਿਤ ਜਿਤ ਲਾਭੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋੜ ਸਿੱਧ ਜਤੀ ਜੋਗੀ ਕਈ ਕੋੜ ਰਾਜ ਰਸ ਭੋਗੀ ਕਈ ਕੋੜ ਪੰਖੀ ਸਿਰ ਪੇ ਪਾਏ ਕਈ ਕੋੜ ਪਾਸਰ ਬ੍ਰਿਖ ਨੇ ਵਜਾਏ ਕਈ ਕੋੜ ਪਵਨ ਪਾਣੀ ਬੈਸੰਤਰ ਕਈ ਕੋੜ ਦੇਸ ਬਹੁ ਮੰਡਲ ਕਈ ਕੋੜ ਸਸੀ ਹਰ ਸੂਰਨ ਖੇਤਰ ਕਈ ਕੋਟ ਦੇਵ ਦਾਨ ਇੰਦਰ ਸਿਰ ਛਤਰ

ਸੁਪਨ ਮਨੋਰਥ ਮ੍ਰਿਥੇ ਸਭ ਕਾਜੇ ਨਾਮ ਰੰਗ ਸਭ ਸੁਖ ਹੋਏ ਵਡਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਣ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪੋ।

ਹੇਲਾ ਸੰਤਗਾ ਦੁਖੀ ਧਰਮ ਤੇ ਰਹਿਤ ਸੰਤਗਾ ਦੁਖੀ ਸਤ ਮਿਥਿਆ ਕਹਿਤ ਕਿਰਤ ਨਿੰਦਕਾ ਤੁਰਹੀ ਪਾਇਆ ਨਾਨਕ ਜੋਤ ਭਾਵਹਿ ਸੋਈ ਥਿਆ ਸੰਤਗਾ ਦੁਖੀ ਬਿਗੜ ਰੂਪ ਹੋ ਜਾਏ ਸੰਤਗਾ ਦੁਖੀ ਕੋ ਦਰਗੇ ਮਿਲਾਇ ਸਜਾਏ ਸੰਤਗਾ ਦੁਖੀ ਸਦਾ ਸਹਿਕਾਈਏ ਸੰਤਗਾ ਦੁਖੀ ਨਾ ਮਰੇ ਨਾ ਜੀਵਾਈਏ ਸੰਤ ਕੇ ਦੁਖੀ ਕੀ ਪੂਜੇ ਨਾ

ਸਾਧ੍ਰਿਸ਼ਟਾਨ ਜਿਸ ਦੇਵ ਜਿਤ ਹਿਮਾਇ ਸਮਾਏ ਹੋਏ ਸੁਖ ਨਿਦਾਨ ਉਹਨੂੰ ਬਣਾਏ ਆਪਸ ਕਉ ਆਪ ਦੀ ਨੋ ਮਾਨ ਨਾਨਕ ਪ੍ਰਭ ਜਾਨੇ ਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭਿਰਥਾ ਜਾਨ ਹਾਰ ਜਾ ਕੇ ਸਿਮਰਨੀ ਉਦਰੀ ਆਏ ਨਾਨਕ ਤਿਸ ਬਲ ਹਾਰ ਅਸ਼ਟਪਦੀ ਟੂਟੀ ਗੰਢ ਹਾਰ ਗੋਪਾਲ ਸਰਬ ਜੀ ਆਇਆ ਪੇ ਪ੍ਰਤਪਾਲ ਸਗਲ ਕਿ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾ ਹਿਰੇ ਮਨ ਮੇਰੇ ਸਦਾ ਹਰ ਜਾ ਵਿਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛੂ ਨਾ ਹੋਏ ਜੇ ਸਭ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰਾ ਕਿਸ ਕਾਮ ਗਤ ਨਾਨਕ ਜਪ ਏਕ ਹਰਨਾਮ।

ਧਿਆਨ ਧਿਆਨ ਨਾਮ ਕੇ ਧਾਰੇ ਅੰਗਾਸ ਪਾਤਾਲ ਨਾਮ ਕੇ ਧਾਰੇ ਸਗਲੇ ਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਾਵਨ ਨਾਮ ਕੇ ਸੰਗ ਉਦਰੇ ਸੁਨ ਸਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ।

ਨਾ ਜਾਈ ਬੂਝੇ ਬੂਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ।

ਹਰਨਾਮੁਚਰੈ ਸਤਿਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਿਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲ ਸੁਆਰੇ ਨਾਨਕ ਸਤਿਗੁਰ ਸਿੱਖ ਕਾ ਜੀ ਨਾਲ ਸੁਮਾਰੇ ਗੁਰ ਕੈ ਗ੍ਰਹਿ ਸੇ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ

ਰਿਹਾਈ ਹੁਕਮੇ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੇ ਸਦਾ ਭਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁੱਝੈ ਤਾਂ ਹਮੇ ਕਹਿ ਨਾ ਕੋਏ।

ਰਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਹੇ ਭਾਖਿਆ ਪਹੁ ਅਪਾਰ

ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਤੀਰਥ ਨਾਵਾਂ ਜੇਤ ਸੁਭਾਵਾਂ, ਵਿਣ ਭਾਣੇ ਕੇ ਨਾਹੇ ਕਰੀ, ਜੇਤੀ ਸਿਰਠ ਉਪਾਈ ਵੇਖਾਂ, ਵਿਣ ਕਰਮਾਂ ਕੇ ਮਿਲੈ ਲਾਈ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ।

ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗਲੇ ਚੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਏ ਨਾ ਸੁਜਾਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰ

ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤਸਿਓ ਪ੍ਰਗਟ ਜਾਏ, ਮੰਨੈ ਮਗਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ।

ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ

ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭਖ ਖਾਹੇ, ਅਸੰਗ ਰਿੰਦਕ ਸਿਰ ਕਰੇ ਭਾਰ, ਨਾਨਕ ਨੀਜ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਮ ਅਸੰਖ ਥਾਮ, ਅਗਮ ਅਗਮ ਅਸੰਖ ਲੋਅ, ਅਸੰਖ ਹੈ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰਸਨ।

ਨਾਹੀ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਆ ਹੱਥ ਪੈਰ ਤਨ ਦੇਹੇ ਪਾਣੀ ਧੋਤੈ ਉਤਰ ਸੁਖੇਹੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਭਰੀਐ

ਨਾ ਸਕੈ ਕਹੀ ਕੇ, ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸੱਚ ਸੋਏ। ਜੇਕੂ ਆਖੇ ਬੋਲ ਵਿਗਾੜ, ਤਲਖੀਆ ਸਿਰ ਗਾਵਾਰਾ ਗਾਵਾਰ, ਸੋ ਦਰ ਕਿਹਾ ਸੋ ਘਰ ਕਿਹਾ, ਜਿਤਬੈ ਸਰਬ ਸੰਭਾਲੇ।

ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀਆਂ ਮਨ ਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੜਸੜ ਤੀਰਥ ਨਾਲੇ।

ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਬਾਦਸ਼ਾਹ ਪਾਤ ਸਾਹਿਬ ਨਾਨਕ ਰਹਿ ਨਰਜਾਈ ਬੰਦਾ ਸੰਤੋਖ ਸਰਬਤ ਝੋੜੀ

ਹਦੀਸ ਇਹ ਤਰਾਹਪਤ ਪਾਵੜੀਆ ਚੜੀਏ ਹੋਏ ਇਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੁੜੀ ਕੂੜੈ ਠੀਸ ਆਖਣ ਜ਼ੋਰ ਚ ਪੈ ਨਹਿ ਜ਼ੋਰ ਜ਼ੋਰ ਨਾ ਮੰਗਣ ਦੇ ਨਾ ਜ਼ੋਰ ਜ਼ੋਰ ਨਾ ਜੀਵਨ ਮਰਨਾ ਜ਼ੋਰ ਜ਼ੋਰ ਨਾ ਰਾਜ ਮਾਲ ਮਨਸੋਰ ਜ਼ੋਰ ਨਾ ਸੁਰਤੀ ਗਿਆਨ ਵਿਚਾਰ ਜ਼ੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਸਦ ਜ਼ੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਤਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ

ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵ ਪ੍ਰਸਾਦ ਚੱਕਰ ਚਿਹਨ ਅਰ ਵਰਨ ਜਾਤਰ ਪਾਤ ਨਹਿਨ ਦੇਹੇ ਰੂਪ ਰੰਗ ਅਰ ਰੇਖ ਭੇ ਕਉ ਕਹਿ ਨਾ ਸਕਤ ਕਿਹੇ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤ ਹੋਜ ਕਹਿਜੈ ਕੋਟ ਇੰਦਰ ਇੰਦਰਾਨ ਸ਼ਾਹ ਸ਼ਹਾਨ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬੰਤਰਨ ਕਹਿਤ ਤਵਾ ਸਰਵਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਰੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਅਜੀਤੇ ਨਮਸਤੰਗ ਪੀਤੇ ਨਮਸਤੰਗ ਅਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੋਏਕੈ ਨਮਸਤੰਗ ਅਨੇਕੈ ਨਮਸਤੰਗ ਭੂਤੇ ਨਮਸਤੰਗ ਅਜੂਪੇ ਨਮਸਤੰਗ ਦਰ ਕਰਮੇ ਨਮਸਤੰਗ ਦਰ ਭਰਮੇ ਨਮਸਤੰਗ ਦਰ ਦੇਸੇ ਨਮਸਤੰਗ ਦਰ ਭੇਸੇ ਨਮਸਤੰਗ ਦਰ ਨਾਮੇ ਨਮਸਤੰਗ ਦਰ ਕਾਮੇ ਨਮਸਤੰਗ ਦਰ ਦਾਤੇ ਨਮਸਤੰਗ ਦਰ ਘਾਤੇ ਨਮਸਤੰਗ ਦਰ ਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਅਸ਼ੋਕੇ ਨਮਸਤੰਗ ਦਰ ਥਾਪੇ ਨਮਸਤੰਗ ਅਥਾਪੇ ਨਮਸਤੰਗ ਦਰ ਮਾਨੇ ਨਮਸਤੰਗ ਨਿਧਾਨੇ ਨਮਸਤੰਗ ਅਗਾਹੇ ਨਮਸਤੰਗ ਅਬਾਹੇ ਨਮਸਤੰਗ ਦਰ ਬ੍ਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਅਗੰਮੇ ਨਮਸਤ ਸਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਅਜਾਤੇ ਨਮਸਤੰਗ ਪਾਤੇ ਨਮਸਤੰਗ ਅਮਜਬੇ ਨਮਸਤ ਅਜਬੇ ਅਦੇਸੰਗ ਅਦੇਸੇ ਨਮਸਤੰਗ ਭੇਸੇ ਨਮਸਤੰਗ ਦਰਧਾਮੇ ਨਮਸਤੰਗ ਦਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤ ਦੇਵੈ ਨਮਸਤੰਗ ਭੇਵੈ ਨਮਸਤੰਗ ਆਜਨਮੇ ਨਮਸਤੰਗ ਸੁਬਨਮੇ ਨਮੋ ਸਰਬ ਗੌਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤ ਦਿਆਲੇ ਨਮਸਤੰਗ ਬਰਨੇ ਨਮਸਤੰਗ ਮਰਨੇ ਨਮਸਤੰਗ ਜਰਾਰਗ ਨਮਸਤੰਗ ਤਾਰੰਗ ਨਮੋ ਸਰਬ ਧੰਦੇ ਨਮੋ ਸਤ ਬੰਦੇ ਨਮਸਤੰਗ ਦਰਸਾਕੇ ਨਮਸਤੰਗ ਦਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਦੇ ਨਮਸਤੰਗ ਮਹੰਤੇ ਨਮਸਤ ਰਾਗੇ ਨਮਸਤੰਗ ਸੁਭਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆ

ਚਕਰ ਬਕਰ ਫਿਰੇ ਚਤੁਰ ਚੁਗ ਮਾਨੀ ਪੁਰਤੀਨ ਲੋਕ ਚਾਵਦਾ ਕੇ ਵਿਖੇ ਜਗ ਜਾਪ ਹੀ ਜੇ ਜਾਪ ਆਦੇ ਬਨਾਦ ਮੁਰਥਾਪੇ ਸਭ ਜੇ ਥਾਪ ਪਰਮ ਰੂਪਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸਵ ਰਚਿਓ ਸਵਯੰ ਬਭ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖਾ ਦੇਸ ਧਰਮ ਧਾਮ ਸੁ ਭਰਮ ਰਹਿਤ ਭੂਤ ਲਖ ਭੇਸ ਅੰਗਰਾ ਅੰਗਰਾ ਰੰਗ ਜਾਕੇ ਜਾਤ ਬਾਤ ਨ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਗਦਾਇ ਕਾਮ ਆਪ ਰੂਪ ਅਮੀਕ ਅਨੁਸੂਤ ਏਕ ਪੁਰਖ ਦੂਤ ਗਰਭ ਗੰਜਨ ਸਰਭੰਜਨ ਰਾਧ ਰੂਪ ਸੂਤ ਅੰਗਹੀਨ ਭੰਗਨਾਥਮ ਏਕ ਪੁਰਖ ਅਪਾਰ ਸਰਵਲਾਇਕ ਸਰਵ ਗੋ ਪਾਇਕ ਸਰਵ ਸਰਵਲਾਇਕ ਸਰਵ ਗਾਇ ਸਰ ਗੋਪ੍ਰਤ ਪਾਰ ਸਰਵਗੰਤਾ ਸਰਵੰਤਾ ਸਰਵ ਧਿਆਨ ਭੇਕ ਸਰਵ ਸ਼ਾਸਤਰ ਨਾ ਜਾਨ ਜੇ ਰੂਪ ਰੰਗਾ ਰੇਖ ਪਰਮ ਵੇਦ ਪੁਰਾਣ ਜਾਕੇ ਨੇਤ ਭਾਗਤ ਨੇਤ ਗੋੜ ਸਿਮਰਤ ਪੁਰਾਣ ਸ਼ਾਸਤਰ ਨਾ ਆਵੇ ਵਾਹ ਚੇਤ ਮਦਭਾਰ ਸ਼ੰਦ ਤਵਾ ਪ੍ਰਸਾਦ।

ਮੰਗਲ ਪ੍ਰਣਾਮ ਨਿਰਭੈ ਨਿਕਾਮ ਅਦੁੱਤ ਪ੍ਰਚਨਮਿਤ ਗਤ ਅਖੰਡ ਆਲਸਿਆ ਕਰਮਾ ਦਰਸਿਆ ਧਰਮ ਸਰਬਾ ਪ੍ਰਨਾਡਿਆ ਨਰਨ ਬਾਡਿਆ ਚਾਚਰੀ ਛੰਦ ਤਵ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਬਾਰੇ ਹਰੀਅੰ ਕਰੇ ਨਿਰਨਾਮਿਆ ਕਾਮੇ ਭੁਜੰਗ ਬਰਿਆਤ ਛੰਦ ਚਤੁਰ ਚਕਰ ਕਰਤਾ ਚਤੁਰ ਚਕਰ ਹਰਤਾ ਚਤੁਰ ਚਕਰ ਦਾਨੇ ਚਤੁਰ ਚਕਰ ਜਾਨੇ ਚਤੁਰ ਚਕਰ ਭਰਤੀ ਚਤੁਰ ਚਕਰ ਭਰਤੀ ਚਤੁਰ ਚਕਰ ਬਾਨੇ ਚਤੁਰ ਚਕਰ ਕਾਲੇ ਚਤੁਰ ਚਕਰ ਪਾਸੇ ਚਤੁਰ ਚਕਰ ਵਾਸੇ ਚਤੁਰ ਚਕਰ ਮਾਨੇ ਚਤੁਰ ਚਕਰ ਦਾਨੇ ਚਾਚਰੀ ਛੰਦ ਨਾ ਸਤਰੈ ਨਾ ਮਿੱਤਰ ਨਾ ਪਰਮੰਗ ਨਾ ਪਿੱਤਰ ਨਾ ਕਰਮੰਗ ਨਾ ਖਾਏ ਅਜਨਮੰਗ ਅਜਾਏ ਨਾ ਚਿਤਰੈ ਨਾ ਮਿੱਤਰ ਪਰੇਹ ਪਵਿੱਤਰਾ ਪ੍ਰਥੀਸੈ ਅਦੀਸਾ ਅਦਰਸਾ ਅਗਰਸਾ ਭਗਵਤੀ ਛੰਦ ਅਥਵਾ ਪ੍ਰਸਾਦ ਕਥਤੇ ਕਿ ਆ ਛਿਜ ਦੇਸਾ ਕਿ ਆ ਭਿਜ ਬੇਸਾ ਕਿ ਆ ਗੰਜ ਕਰਮੈ ਕਿ ਆ ਬੰਜ ਪਰਮੈ ਕਿ ਆ ਭਿਜ ਲੋਕੇ ਕਿ ਆ ਦਿਤ ਸੋਕੇ ਕਿ ਅਭਦੂਤ ਵਰਨੇ ਕਿ ਵਿਭੂਤ ਕਰਨਾ ਹੈ ਕਿ ਰਾਜੰਗ ਪ੍ਰਭਾ ਹੈ ਕਿ ਧਰਮੰਗ ਤੂੰ ਜਾ ਹੈ ਕਿ ਆ ਸੋਕ ਵਰਨੇ ਕਿ ਸਰਬਾ ਅਪਰਨੈ ਕਿ ਜਗਤੰਗ ਕਰਤੀ ਹੈ ਕਿ ਸ਼ਤਰੰਗ ਛਤਰੀ ਹੈ ਕਿ ਬ੍ਰਹਮੰਗ ਸਰੂਪੇ ਕਿ ਅਨੁਭਵ ਅਨੁਪੈ ਕਿ ਆਦ ਅਦੇਵ ਹੈ ਕਿ ਆਪ ਅਭੇਵ ਹੈ ਕਿ ਚਿਤਰੰਗ ਵੀ ਹਿੰਨੈ ਕਿ ਏਕ ਹੈ ਅਧੀਨ ਹੈ ਕਿ ਰੋਜ਼ੀ ਰਜ਼ਾ ਕੇ ਰਹੀਮੇ ਰਿਹਾਕੇ ਕਿ ਪਾਗ ਬਿਆਬ ਕਿ ਗੈਬੁਲ ਗੈਬ ਹੈ ਕਿ ਅਫੁਲ ਗੁਨਾਹ ਹੈ ਕਿ ਸ਼ਾਹਾਨ ਸ਼ਾਹ ਕੇ ਕਾਰ ਨੂੰ ਕੁਰਿੰਦੈ ਕਿ ਰੋਜ਼ੀ ਦਹੰਦਾ ਹੈ ਕਿ ਰਾਜ ਕਰੀ ਮੈਂ ਕਿ ਗਰਭੰਗ ਕਰੀ ਮੈਂ ਕਿ ਸਰਵੰਗ ਕਲੀ ਹੈ ਕਿ ਸਰਵੰਗ ਦਲੀ ਹੈ ਕਿ ਸਰਬਤਰ ਮਾਨਿਆ ਕਿ ਸਰਬਤਰ ਦਾਨਿਆ ਹੈ ਕਿ ਸਰਬਤਰ ਗਾਉਣਾ ਹੈ ਕਿ ਸਰਬਤਰ ਭਾਉਣੇ ਕਿ ਸਰਬਤਰ ਦੇਸਾ ਹੈ ਕਿ ਸਰਬਤਰ ਬੇਸਾ ਹੈ ਕਿ ਸਰਬਤਰ ਰਾਜਾ ਹੈ ਕਿ ਸਰਬਤਰ ਸਾਜਾ ਹੈ ਕਿ ਸਰਬਤਰ ਦੀਨਾ ਹੈ ਕਿ ਸਰਬਤਰ ਲੀਨਾ ਹੈ ਕਿ ਸਰਬਤਰ ਜਾ ਹੋ ਕਿ ਸਰਬਤਰ ਭਾ ਹੋ ਕਿ ਸਰਬਤਰ ਦੇਸਾ ਹੈ ਕਿ ਸਰਬਤਰ ਬੇਸਾ ਹੈ ਕਿ ਸਰਬਤਰ ਕਾਲਾ ਹੈ ਕਿ ਸਰਬਤਰ ਪਾਲਾ ਹੈ ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਭੇਖੀ ਕਿ ਸਰਬਤਰ ਭੇਖੀ ਕਿ ਸਰਬਤਰ ਰਾਜਾ ਹੈ ਕਿ ਸਰਬਤਰ ਸਾਜਾ ਹੈ ਕਿ ਸਰਬਤਰ ਕਾਜਾ ਹੈ ਕਿ ਸਰਬਤਰ ਰਾਜਾ ਹੈ ਕਿ ਸਰਬਤਰ ਸੁੱਖ ਹੈ ਕਿ ਸਰਬਤਰ ਭੁੱਖ ਹੈ ਕਿ ਸਰਬਤਰ ਤ੍ਰਾਣ ਹੈ ਕਿ ਸਰਬਤਰ ਪ੍ਰਾਣ ਹੈ ਕਿ ਸਰਬਤਰ ਦੇਸਾ ਹੈ ਕਿ ਸਰਬਤਰ ਭੇਸਾ ਹੈ ਕਿ ਸਰਬਤਰ ਮਾਨ ਹੈ ਸਦੈਵੰਗ ਪ੍ਰਧਾਨ ਹੈ ਕਿ ਸਰਬਤਰ ਜਾਪਿਆ ਕਿ ਸਰਬਤਰ ਥਾਪਿਆ ਕਿ ਸਰਬਤਰ ਭਾਨ ਹੈ ਕਿ ਸਰਬਤਰ ਮਾਨ ਹੈ ਕਿ ਸਰਬਤਰ ਇੰਦਰ ਹੈ ਕਿ ਸਰਬਤਰ ਚੰਦਰ ਹੈ ਕਿ ਸਰਬੰਗ ਕਲੀਮ ਹੈ ਕਿ ਪਰਮੰਗ ਭੀਮ ਹੈ ਕਿ ਆਕਲ ਅਲਾਮੇ ਕਿ ਸਾਹਿਬ ਕਲਾਮੇ ਕੁਸਨ ਵਜੂ ਹੈ ਤਮਾਮ ਰਜ਼ੂ ਹੈ ਮੈਸੁਰ ਸਲਾਮ ਹੈ ਸਲੀਕਤ ਮੁਦਾਮ ਹੈ ਗਨੀਮਲ ਸ਼ਖਸਤ ਹੈ ਗਰੀਬ ਉਲ ਪ੍ਰਸਤ ਹੈ ਬੁਲੰਦ ਉਲ ਮਕਾਨ ਹੈ ਜ਼ਮੀਨ ਉਲ ਜ਼ਮਾਨ ਹੈ ਤਮੀਜ਼ ਉਲ ਤਮਾਮ ਹੈ ਰਜੂ ਉਲ ਨਿਧਾਨ ਹੈ ਅਰੀਫ ਉਲ ਅਜੀਮ ਹੈ ਰਜਾਇਕ ਯਕੀਨ ਹੈ ਅਨੇਕ ਉਲ ਤਰੰਗ ਹੈ ਭੇਦ ਹੈ ਭੰਗ ਹੈ ਅਜੀਜ਼ ਉਲ ਲਿਵਾਜ਼ ਹੈ ਗਨੀਮਲ ਖਰਾਜ ਹੈ ਨਿਰੁਖ ਸਰੂਪ ਹੈ ਧਰਮੁਗਤ ਵਿਭੂਤ ਹੈ ਪ੍ਰਭੁਗਤ ਪ੍ਰਭਾ ਹੈ ਸੁਖਤ ਸੁਧਾ ਹੈ ਸਦੈਵੰਗ ਸਰੂਪ ਹੈ ਭੇਦੀ ਅਨੁਭ ਹੈ ਸਮਸਤ ਅਪਰਾਜ ਹੈ ਸਦਾ ਸਰਬ ਸਾਜ ਹੈ ਸਮਸਤ ਉਲ ਕਲਾਮ ਹੈ ਸਦੈਵ ਉਲ ਕਾਮ ਦਰਬਾਰ ਸੁਰਭ ਹੈ ਅਗਾਧ ਹੈ ਅਨੂਪ ਹੈ ਉਮੰਗਾਦ ਰੁਪੇ ਨਾ ਸੁਰਪੇ ਅਨੰਗੀ ਨਾਮੇ ਤਰਭੰਗੀ ਤਰਗਾਮੇ ਤ੍ਰਿਵਰਗਮ ਦਰਬਾਦੇ ਅਗੰਜੇ ਅਗਾਧੇ ਸੁਭੰਗ ਸਰਭਾਗੇ ਸੁਸਰਭਾ ਅਨੁਰਾਗੇ ਤ੍ਰਿਭੁਗ ਸਰੂਪ ਹੈ ਅਸ਼ੁਜ ਹੈ ਅਸ਼ੂਤ ਹੈ ਕਿ ਨਰਕੰਗ ਪ੍ਰਣਾਸ ਹੈ ਪ੍ਰਥੁਲ ਪ੍ਰਵਾਸ ਹੈ ਨਿਰੁਗਤ ਪ੍ਰਭਾ ਹੈ ਸਦੈਵ ਸਦਾ ਹੈ ਵਿਭੁਗ ਸਰੂਪ ਹੈ ਪ੍ਰਜੁਗਤ ਅਨੂਪ ਹੈ ਨਿਰੁਗ ਸਦਾ ਹੈ ਵਿਭੁਗਤ ਪ੍ਰਭਾ ਹੈ ਨੁਕ ਸੁਰਭ ਪ੍ਰਜੁਗਤ ਅਨੂਪ ਹੈ ਚਾਚਰੀ ਛੰਦ

ਗੁਰਬਰਗਾਲ ਘਰ ਘਰ ਪ੍ਰਣਾਮ ਚਚਰ ਨਾਮ ਅਛਜ ਅੰਸ਼ਜ ਗਾਤ ਅਜਨਾ ਬਾਤ ਅੰਸ਼ ਅੰਜ ਗਾਤ ਅੰਨ ਰੰਜ ਬਾਤ ਅਨ ਟੁੱਟ ਮੰਢਾਰ ਅਨ ਠੱਠ ਅਪਾਰ ਆਢੀਠ ਧਰ ਮਤ ਢੀਠ ਕਰਮ ਅਨ ਬਰਨ ਅਨੰਦਾਤਾ ਮਹੰਤਰ ਬੋਲ ਮਨਾ ਛੰਦ ਥਵਾ ਪ੍ਰਸਾਦ ਕਰੁਣਾਲੇ ਹੈ ਅਰਕਾਲੇ ਹੈ ਕਲਖੰਡਨ ਹੈ ਮਹਿਮੰਡਨ ਹੈ ਜਗਤੇਸੁਰ ਹੈ ਪਰਮੇਸੁਰ ਹੈ ਕਲਕਾਰਨ ਹੈ ਸਰਬ ਉਬਾਰਨ ਹੈ ਤ੍ਰਿਤਕੇ ਤਰਨ ਹੈ ਜਗ ਕੇ ਕਰਨ ਹੈ ਮਨ ਮਾਨੈ ਹੈ ਜਗ ਜਾਨੈ ਹੈ ਸਰਵੰਗ ਪਰ ਹੈ ਸਰਵੰਗ ਕਰ ਹੈ ਸਰਪਾਸੈ ਸਰਵਨਾਸੈ ਹੈ ਕਰੁਣਾਕਰ ਹੈ ਵਿਸਵੰਬਰ ਹੈ ਸਰਵੇਸੁਰ ਹੈ ਜਗਤੇਸੁਰ ਹੈ ਬ੍ਰਹਮੰਡਸ ਹੈ ਕਲਖੰਡਸ ਹੈ ਪਰਤੇ ਪਰ ਹੈ ਕਰੁਣਾਕਰ ਹੈ ਆ ਜਪਾ ਜਪੈ ਅਥਪਾ ਥਪੈ ਅਗਰਤਾ ਅਗਰਤਾ ਅੰਮ੍ਰਿਤਾ ਮ੍ਰਿਤੈ ਅੰਮ੍ਰਿਤਾ ਮ੍ਰਿਤੈ ਕਰੁਣਾ ਕਰਤ ਹੈ ਆ ਕਰਤਾ ਕਰਤੈ ਧਰਨੀ ਧ੍ਰਿਤੈ ਮਤੇਸੁਰ ਹੈ ਪਰਮੇਸ਼ੁਰ ਆ ਕਰਤਾ ਕਰਤੈ ਅੰਮ੍ਰਿਤਾ ਅੰਮ੍ਰਿਤ ਹੈ ਅਜਵਾ ਕਰਤੈ ਅੰਮ੍ਰਿਤਾ ਅੰਮ੍ਰਿਤ ਹੈ ਨਰ ਨਾਇਕ ਹੈ ਕਲਕਾਇਕ ਹੈ ਵਿਸਵੰਬਰ ਹੈ ਕਰੁਣਾਲੈ ਹੈ ਨਰ ਨਾਇਕ ਹੈ ਸਰਪਾਇਕ ਹੈ ਪਵੰਜਨ ਹੈ ਅਰਗੰਜਨ ਹੈ ਰਵਤਾਪਨ ਹੈ ਜਬ ਜਾਪਨ ਹੈ ਅਕਲੰ ਕਿਰਤੈ ਸਰਵਾ ਕਿਰਤੈ ਕਰਤਾ ਕਰੈ ਹਰਤਾ ਰਹੈ ਪਰਮਾਤਮ ਹੈ ਸਰਵਾਤਮ ਹੈ ਆਤਮ ਵਸ ਹੈ ਜਸ ਕੇ ਜਸ ਹੈ ਭੁਜੰਗ ਬਰਿਆਦ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬਿਰਧ ਬਿਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗ ਧਾਮ ਸੰਸਾਂਦ ਰੂਪੇ ਨਮ ਪਰਮ ਤਤੰਗ ਤਤੰਗ ਸੁਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨ ਮੰਤਰ ਮੰਤਰ ਨਮੋ ਧਿਆਨ ਧਿਆਨ ਨਮੋ ਜੁਦ ਜੁਦੇ ਨਮੋ ਗਿਆਨ ਗਿਆਨ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹ ਕਰਤਾ ਨਮੋ ਸਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦੰਗ ਵਿਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਕ ਬੰਕੇ ਅਭੰਗੀ ਸੁਰੂਪੇ ਅਨੰਗੀ ਅਨਾਮੇ ਤਰਭੰਗੀ ਤਰਕਾਲੇ ਅਨੰਗੀ ਅਕਾਮੇ ਏਕ ਅਸ਼੍ਰੀ ਛੰਦ ਅਜਾਏ ਅਲਾਏ ਅਭੈ ਅਭੈ ਅਪੂ ਅਜੂ ਅਨਾਸ ਅਕਾਸ ਅਗੰਜ ਅਭੰਜ ਅਲਖ ਅਭਖ ਅਗਾਲ ਦਿਆਲ ਅਲੇਖ ਅਭੇਖ ਅਨਾਮ ਅਕਾਮ ਅਗਾਹ ਅਟਾ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਰਾਗੇ ਨਰੰਗੇ ਨਰੂਪੇ ਨਰੇਖੇ ਅਗਰਮੰਗ ਅਭਰਮੰਗ ਅਗੰਜੇ ਅਲੇਖੇ ਭੁਜੰਗ ਬ੍ਰਿਆਦ ਛੰਦ ਨਮਸੁਲ ਪ੍ਰਣਾਮੇ ਸਮਸੁਲ ਪ੍ਰਣਾਸੇ ਅਗੰਜੁਲ ਅਨਾਮੇ ਸਮਸੁਲ ਨਿਵਾਸੇ ਨਿਰਗਾਮੰਗ ਵਿਭੂਤੇ ਸਮਸੁਲ ਸੁਰੂਪੇ ਕੁਗਰਮੰਗ ਪ੍ਰਣਾਸੇ ਸੁਧਰਮੰਗ ਵਿਭੂਤੇ ਸਦਾ ਸਚ ਦਾਨੰਦ ਸਦਰੰਗ ਪ੍ਰਣਾਸੀ ਕਰੀਮਲ ਗੁਨਿੰਦਾ ਸਮਸੁਲ ਨਿਵਾਸੀ ਅਜਾਇਬ ਵਿਭੂਤੇ ਅਜਾਇਬ ਗਨੀਮੇ ਹਰਿਅੰਗ ਕਰਿਅੰਗ ਕਰੀਮਲ ਰਹੀਮੇ ਚਤੁਰ ਚਕਰ ਵਰਤੀ ਚਤੁਰ ਚਕਰ ਭੁਗਤੇ ਸਵਯੰ ਭਵ ਸਭੰਗ ਸਰਬਦਾ ਸਰਬਜੁਗਤੇ ਦੁਗਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ ਚਤੁਰ ਚਕਰ ਵਰਤੀ ਚਤੁਰ ਚਕਰ ਭੁਗਤੇ ਸਵਯੰ ਭਵ ਸਭੰਗ ਸਰਬਦਾ ਸਰਬਜੁਗਤੇ ਦੁਗਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਦਸਵੀਂ ਤਵਾ ਪ੍ਰਸਾਦ ਸਵਈਏ ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਪ੍ਰਯੋਗ ਕਰ ਯੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਧਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕਹੁ ਨਾ ਦੇਖਿਤ ਪ੍ਰਾਨ ਬਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੁਣ ਤੇ ਏਕ ਰਤੀਵਨ ਏਕ ਰਤੀ ਕੇ ਮਾਥੇ ਮਤੰਗ ਜਰੇ ਜਰ ਸੰਘ ਅਨੁਭ ਅਤੰਗ ਸੁਰੰਗ ਸਵਾਰੇ ਕੋਟ ਤੁਰੰਗ ਪੁਰੰਗ ਸੇ ਕੂਦਤ ਪਾਉਣ ਕੋ ਗੌਣ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਲਿਵਤ ਨਿਆਪਸੀ ਸਨਾ ਜਾਤ ਵਿਚਾਰੇ ਏਤੇ ਭੈ ਤੋ ਕਾਹਾ ਭਾਏ ਭੁਪਤੰਦ ਕੋ ਨਾਗੇ ਭਾਏ ਵਧਾਰੇ ਜੀਤ ਭਰੈ ਸਭ ਦੇਸ਼ ਦਿਸਾਨ ਕੋ ਬਾਜ ਢੋਲ ਮਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿਖ ਭਵਾਨ ਕੇ ਭੁਪਤ ਕਾਉਣ ਗਨੈ ਨਹੀਂ ਜਾਤ ਵਿਚਾਰੇ ਸਿਰਫ ਸਿਰਫ ਭਗਵਾਨ ਭਜੇ ਬਿਨੰਤ ਕੁੰਦ ਕੇ ਧਾਮ ਸਿਧਾਰੇ ਤੀਰਥ ਨਾਨ ਦੇ ਆਤਮਦਾਨ ਸੰਜਮ ਨੇ ਮਨੇਕ ਵਸੇਖਿਆ ਭੇਦ ਪ੍ਰਾਨ ਕਦੇਵ ਗਰਾਨ ਜਮੀਨ ਜਮਾਨ ਸਮਾਨ ਕੇ ਵੇਖਿਆ ਪਾਵਨ ਹਾਰ ਜਤੀ ਜਤਾਰ ਸਭ ਸੁਭਚਾਰ ਹਜ਼ਾਰ ਕੇ ਦੇਖਿਆ ਸ੍ਰੀ ਭਗਵਾਨ ਭਜੇ ਬਿਨ ਭੁਪਤ ਏਕ ਰਤੀ ਬਿਨ ਏਕ ਨਾ ਲੇਖਿਆ ਸੁਧ ਸਬਾਹ ਦੁਰੰਦ ਬਸ ਸਾਸਨਾ ਦੁਰਜਾਨ ਦਲੈਂਗੇ ਭਾਰੇ ਗੁਮਾਨ ਭਰੇ ਮਨ ਮੈਂ ਘਰ ਪਰਬਤ ਪੰਖ ਹਰੇਲਾ ਹਲੈਂਗੇ ਤੋਰ ਅਰੀਰ ਮਰੋਰ ਵਸਨ ਪਾਤੇ ਮਤੰਗਨ ਮਾਨ ਮਲੈਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲਾਂਗੇ ਵੀਰ ਪਾਰ ਵੱਡੇ ਬਰਿਆਰ ਵਿਚਾਰੇ ਸਾਰ ਕੀ ਧਾਰ ਵਛਈਆ ਤੋਰ ਦੇ ਸਮਲਿੰਦ ਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗਣਾਨ ਕੋ ਤੋੜਨਹਾਰ ਸੋ ਬਾਤਨ ਜਗਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨਵ ਦੇਵ ਨੰਦਨ ਸਾਜਰ ਭੂਤ ਭਿਖ ਭਾਨ ਜਪੈਂਗੇ ਜੀਵ ਜਿਤੇ ਜਲਮੈ ਥਲਮੈ ਪਲਹੀ ਪਲਮੈ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜਤਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਰੈ ਜਗ ਸਤਰ ਸਭੈ ਅਵਲੋਕ ਛਪੈਂਗੇ ਮਾਨਵ ਇੰਦਰ ਗਜਿੰਦਰ ਨਰਾਤ ਵਜਾਉਣ ਤ੍ਰਲੋਕ ਰਾਜ ਕਰੈਂਗੇ ਕੋਟ ਸ਼ਨਾਨ ਗਜਾਤਕ ਦਾਨ ਅਨੇਕ ਸੋਮਰ ਸਾਜ ਬਰੈਂਗੇ ਬ੍ਰਹਮੇਸ਼ਰ ਬਿਸ਼ਨ ਸਚੀ ਪਤੰਤ ਫਸੇਜਮ ਫਾਸ ਬਰੈਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫੇਰਨਾ ਦੇਹ ਧਰਾਂਗੇ ਕਹਾ ਭੈ ਜੋ ਦੋ ਲੋਚਨ ਮੂੰਦ ਕੇ ਬੈਠ ਰਹੋ ਭਗਧਿਆਨ ਲਗਾਇਓ ਨਾਤ ਪ੍ਰਿਉਲੇ ਸਾਸ ਸਮੁੰਦਰ ਲੋਕ ਗਿਓ ਪ੍ਰਲੋਕ ਗਵਾਇਓ ਬਾਸ ਕਿਉ ਵਿਖਿਆਨ ਸੋ ਬੈਠ ਗਏ ਐਸੇ ਹੀ ਐਸੇ ਸੁਬੈਸ ਬਿਤਾਇਓ ਸਾਜ ਕਹੋ ਸੁਣ ਲਿਓ ਸਬੈ ਜਿਨ ਪ੍ਰੇਮ ਕੀ ਹੋ ਤਨ ਹੀ ਪ੍ਰਪਾਇਓ ਕਾਹੂ ਲੈ ਪਾਨ ਪੂਜ ਧਰੋ ਸਿਰ ਕਾਹੂ ਲੈ ਲਿੰਗਰ ਲਟਕਾਇਓ ਕਾਹੂ ਲਖਰਵਾ ਚੀ ਦਿਸ਼ਾ ਮੈਂ ਕਾਹੂ ਪਛਾ ਕੋ ਸੀਸ ਨਿਭਾਇਓ
ਕਉ ਬਤਾਨ ਕੋ ਪੂਜਤ ਹੈ ਪਾਸ ਕੋ ਮਿਰਤਾਨ ਕੋ ਪੂਜਨਤ ਆਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕਉ ਬਤਾਨ ਕੋ ਪੂਜਤ ਹੈ ਪਾਸ ਕੋ ਮਿਰਤਾਨ ਕੋ ਪੂਜਨਤ ਆਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਚੌਪਾਈ ਅਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਅਮਾਰ ਆਪਣਾ ਜਾਨ ਕਰੋ ਪ੍ਰਿਤ ਪਾਰਾ ਅਮਰੇ ਦੁਸ਼ਟ ਸਵੈ ਤੁਮ ਘਾਵੋ ਆਪ ਹਾਥ ਦੈ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰ ਸ਼ਾਨਜ ਕਰਦਾ ਕਰਿਆ ਸਭ ਬੈਰਣ ਗੁਆ ਸੰਘਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਾਹੇ ਪਿਆਸਾ ਤੁਮੇ ਛਾੜ ਕੋਈ ਅਵਰਨਾ ਧਿਆਉਂ ਜੋ ਪਰ ਚਾਹੂੰ ਸੋ ਤੁਮ ਤੇ ਪਾਹੂੰ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਨ ਚੁਨ ਸਤਰੁ ਹਮਾਰੇ ਮਾਰੀ ਹੈ ਆਪ ਹਾਦ ਮੁਝੇ ਉਭਰਿਆ ਮਰਨ ਕਾਲ ਕਾ ਤਰਾਸਨ ਵਰਿਆ

ਸਹਾਈ ਦੁਸ਼ਟ ਦੋਖ ਤੇ ਲਿਹੋ ਬਿਛਾਈ। ਕਿਰਪਾ ਕਰੀ ਹੰਬਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲਬਿਕ ਸਗਲ ਦੇਖੋ ਹਰਤਾ। ਦੁਸ਼ਟ ਦੋਖੀਨ ਕੋ ਸ਼ੈ ਕਰਤਾ ਸ੍ਰੀ ਸੁਜਾ ਭਏ ਦਿਆਲਾ ਪੂਰਨ ਕਰਾ ਗ੍ਰੰਥਤ ਗਾਲਾ। ਮਨ ਬਾਂ ਜਿਤ ਬਲ ਪਾਵੈ ਸੋਈ ਦੁਖ ਨਾ ਦਸੇ ਬਿਆਪਤ ਕੋਈ ਅੜਿਲ। ਸੁਨੇ ਗੁੰਗ ਜੋ ਜਾਹੇ ਸੁਰਸ ਨਾ ਪਾਵਈ। ਸੁਨੇ ਮੂੜ ਚਿਤ ਲਾਏ ਚਤੁਰਤਾ ਆਵਈ। ਦੁਖ ਦਰਦ ਭਾਉ ਨਿਕਣਾ ਦਿਨ ਨਰ ਕੇ ਰਹਾ। ਅਜੋ ਜਾਖੀ ਏਕ ਬਾਰ ਚੌਪਾਈ ਕੋ ਕਹਿ ਚੌਪਾਈ। ਸਮਤ ਸਤਰਹਿ ਸਹਿਸ ਪਣਿਜੈ ਅਰਧ ਸਹਿਸ ਮੰਤੀਨ ਕਹਿਜੈ। ਭਾਦਰ ਸੁਦੀ ਅਸ਼ਟਮੀ ਰਵਾਰਾ ਥੀ ਸਤਰਭ ਗ੍ਰੰਥ ਸੁਧਾਰਾ।

ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਗਿਆ ਨਾਹੀ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਨ ਮੁਖਾਂ ਸਭ ਗਵਾਈਆਂ ਕਰਸਾਂਤ, ਸੁਖਮਨ ਆਏ ਵਸਿਆ ਜਨਿਸ਼ਾਂ ਸਭ ਪੁਜਾਈਆਂ, ਸਦਾ ਗੁਰਬਾਨ ਕੀਤਾ ਗੁਰੂ ਬਿਠੋ ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਸਾਜ ਨਾਮ ਆਧਾਰ ਮੇਰਾ, ਜਨ ਭੁੱਖਾਂ ਸਭ ਗਵਾਈਆਂ।

ਅੰਦਰੋ ਜਿਨਗਾ ਮੋਹ ਟੁੱਟਾ ਦਿਨਗਾ ਸ਼ਬਦ ਸਹਿਜ ਸੱਚਾ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਨੂੰ ਦੇਹ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਗਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰੈ ਦੈ ਦਿਸਕਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਿਆ ਨਿਰਮਲ ਜਨਾ ਭਾਣਾ ਭਾਵੇ ਕਹੇ ਨਾਮ ਜਿਸ ਦੇ ਪਿਆਰੇ ਸੋਈ ਜਨ ਪਾਵਿਆ ਵਸੰਤ ਪਿਆਰੇ ਹਉ ਆ ਕਥ ਕੀ ਕਰੇ ਕਹਾਣੀ ਕਰੇ ਕਹਾਣੀ ਅਕਥ ਕੇਰੀ ਦੁਆਰੇ ਪਾਈਐ ਧਨ ਮਨ ਧਨ ਸਭ ਸਾਂਭ ਗੁਰ ਕਾ ਹੁਕਮ ਮੰਨਿਆ ਪਾਈਐ ਹੁਕਮ ਮੰਨਿਆ ਗੁਰੂ ਕੇਰਾ ਗਾਵ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥੇ ਅਕਥ ਕਹਾਣੀ ਇਹ ਮਨ ਚੰਚਲਾ ਚੁਤਰਾਈ ਕਿਨੇ ਨਾ ਪਾਇਆ ਚੁਤਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤੇ ਨਾ ਕੀਤੀ ਜਨ ਠਗੌਲੀ ਪਾਈਆ ਕੁਰਬਾਨ ਕੀਤਾ ਤੁਸੇ ਬਿੱਟੋ ਜਨਮੋ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਗੁਟਮ ਦੂਜੇ ਦੇਖਦਾ ਚੱਲੇ ਨਾ ਹੀ ਤੇਰਾ ਨਾਲੇ ਸਾ ਤੇਰਾ ਚੱਲੇ ਨਾ ਹੀ ਤਿਸ ਨਾਲ ਕਿਉਂ ਚਤ ਲਾਈਐ ਐਸਾ ਕੰਮ ਮੁੱਲੇ ਨਾ ਖਿੱਚੇ ਜਿਤ ਅੰਤ ਪਸ਼ੋ ਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੋ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ

ਸੋਰਨ ਆਰ ਮਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੋਂ ਉਪਾਏ ਬੇਗ ਪ੍ਰਸੰਨ ਆਇਆ ਲਭ ਲੁਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਤੁਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਲਭ ਲੁਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਦਿਖੀ ਵਾਲੋ ਨਿਕੀਏ ਦਮਾਰਗ ਜਾਣਾ ਗੁਰਪ੍ਰਸਾਦੀ ਗੁਰਪ੍ਰਸਾਦੀ ਜਿਨੀ ਆਪ ਤਜਰਬ ਹਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ ਜਿਉਂ ਤੂੰ ਚਲਾਏ ਤਵੇ ਚੱਲਾਂ ਸਵਾਮੀ ਹੋਰ ਕਿਹਾ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤਵੇ ਚੱਲਾਂ ਜਿਨ੍ਹਾਂ ਮਾਰਗ ਪਾਪ ਹੈ ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਸਦਾ ਧਿਆਵੇ ਜਿਸਨੂੰ ਕਥਾ ਸੁਣਾਏ ਆਪਣੇ ਸੇ ਗੁਰਦੁਆਰੇ ਸੁਖ ਪਾਪ ਹੈ ਕਹੇ ਨਾਨਕ ਸੱਚੇ ਸਾਹਿਬ ਜੋ ਭਾਵੇ ਤਵੇ ਚਲਾਵ ਹੈ ਇਹ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹ ਤਿਨਕੈ ਮਨ ਵਸਿਆ ਜਿਨ ਧਰੂੰ ਲਿਖਿਆ ਆਇਆ ਇੱਕ ਫਿਰੇ ਘਨੇਰੇ ਕਰੇ ਗੱਲਾਂ ਗਲੀ ਕਿਨ ਨਾ ਪਾਇਆ ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤਰ ਸੇ ਜਨਾ ਜਿਨੇ ਹਰ ਧਿਆਇਆ ਹਰ ਧਿਆਇਆ ਪਵਿੱਤ ਗੁਰਮੁਖ ਜੀ ਨੇ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਬਾਈਆ ਕਹਦੇ ਪਿਤ ਸੁਣਦੇ ਪਿਤ ਸੇ ਪਿਤ ਜਿਨੀ ਮਨ ਮਸਾਇਆ ਕਹੇ ਨਾਨਕ ਸੇ ਪਿਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਊਪ ਜਾਏ ਬਿਨ ਸਹਿਜੇ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸੇ ਜੋ ਮਲੀਨ ਹੈ ਕਿਤੇ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ ਕਹੇ ਨਾਨਕ ਗੁਰਪ੍ਰਸਾਦੀ ਸਹਿਜ ਬਜੇ ਇਹ ਸਹਿਸਾ ਇਹ ਬਜਾਏ ਜੀਓ ਮੈਲੇ ਬਾਹਰੋ ਨਿਰਮਲ ਬਾਹਰੋ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੂਆ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਮੇ ਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜੋ ਬੇਤਾਲਿਆ ਕਹਿ ਨਾਨਕ ਜਿਨ ਸੱਚ ਤਜਾ ਕੂੜੇ ਲਾਗੇ ਤਿੰਨ ਜਨਮ ਜੂਆ ਹਾਰਿਆ ਜੀਓ ਨਿਰਮਲ ਬਾਹਰੋ ਨਿਰਮਲ ਬਾਹਰੋ ਤਾਂ ਨਿਰਮਲ ਜੀਓ ਨਿਰਮਲ ਸਤਿਗੁਰੂ ਦੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚਾਏ ਨਾਹੀ ਮਨਸਾ ਸੱਸ ਸਵਾਣੀ ਜਨਮ ਰਤਨ ਜਿਨੀ ਕੱਟਿਆ ਭਲੇ ਸੇਵਨ ਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੰਘ ਕੋਈ ਜੀਓ ਰਹੇ ਗੁਰੂ ਨਾਲੇ ਗੁਰ ਕੇ ਚੰਨ ਹਿਰਦੈ ਧਿਆਇਆ ਅੰਤਰਾਤਮਾ ਸੰਭਾਲੇ ਆਪ ਛੱਡ ਸਦਾ ਰਹੇ ਪਰਨੇ ਗੁਰਬਿਨ ਅਵਰ ਨਾ ਜਾਣੇ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੇ ਕੋਈ ਪੁੱਛੋ ਵਿਵੇਕੀਆਂ ਜਾਏ ਅਨੇਕ ਜੂਨੀ ਭਰਮੇ ਆਵੇ ਬਿਨ ਸਤਿਗੁਰੂ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰੂ ਮੁਕਤ ਨਾ ਪਾਏ ਗਾਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰਬਾਣੀ ਜਿਨਗੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀਆਂ ਆਖ ਵਖਾਣੀ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈ ਰਵਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਸੁਣਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸ਼ਿਵ ਸਖਤ ਆਪ ਵਾਇਕ ਹੈ ਕਰਤਾ ਆਪੇ ਹੁਕਮਰਤਾਏ ਹੁਕਮਰਤਾਏ ਆਪ ਵੇਖੇ ਗੁਰਮੁਖ ਸਹਿ ਬੁਝਾਏ ਤੁਹਾਡੇ ਬੰਧਨ ਹੋਵੇ ਮੁਕਤ ਸ਼ਬਦ ਮਨ ਮਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉਂ ਨਿਬਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸਾਸਤਰ ਪੁਨ ਪਾਪ ਵਿਚਾਰਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਬਾਜੋ ਤਤੈ ਸਾਰ ਨਾ ਜਾਣੀ ਤੇ ਗੁਣੀ ਸੰਸਾਰ ਭਰਮ ਸੁੱਤਾ ਸੁਤਿਆ ਰਹਿਣ ਮਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿੰਨਾ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸਨੂੰ ਅੰਧੇ ਨਾ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਨ ਮੈਂ ਪ੍ਰਤਪਾ ਕਰੇ ਸੋ ਕੋ ਮਨੋ ਵਿਸਾਰੀਐ ਮਨੋ ਕੋ ਵਿਸਾਰੀਐ ਇਹ ਵਰਦਾਤਾ ਜੇ ਅਗਰ ਮੈਂ ਆਹਾਰ ਪਹੁੰਚਾਵੇ ਉਸਨੂੰ ਕਹਿ ਪਏ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕ ਇਹ ਵਰਦਾਤਾ ਸੋ ਕੋ ਮਨੋ ਵਿਸਾਰੀਐ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਗੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੇ ਭਾਉ ਦੂਜਾ ਲਾਇਆ ਕਹੇ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਹਰ ਆਪ ਅਮਲ ਕਹਿ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟੋ ਰਹੇ ਲੋਭ ਗਿਲ ਵਿਲ ਲਾਏ ਐਸਾ ਸਤਿਗੁਰੂ ਜੇ ਮਿਲਾਏ ਇਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ

ਹਰ ਹਰ ਨਿਤ ਜਪਿਓ ਜੀਉ ਹੋ ਲਾਹਾ ਖਟਿਓ ਦਿਹਾੜੀ ਇਹੋ ਧੰਤ ਨਾ ਮਿਲਿਆ ਜਿਨ ਹਰਿਆ ਪੇ ਭਾਣਾ ਕਹਿ ਨਾਨਕ ਰਾਸ ਮੇਰੀ ਮਨ ਮੂਵਾ ਬੰਜਾਰਾ ਇਹ ਰਸਨਾ ਤੂੰ ਅੰਦਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤਿਥੈ ਚਿਰ ਹਰ ਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰਸ ਬਹੁੜ ਨਾ ਦ੍ਰਿਸ਼ ਨਾ ਲਾਗੇ ਆਏ ਇਹ ਹਰਸ ਗਰਮੀ ਪਾਈਏ ਸਤਿਗੁਰ ਮਿਲਿਆ ਜਿਸ ਆਏ ਕਹਿ ਨਾਨਕ ਹੋਰ ਆਂਦਰਾਸਾ ਵੀ ਸਰੇ ਜਾ ਹਰ ਵਸੇ ਮਨ ਆਏ ਇਹ ਸਰੀਰਾ ਮੇਰਾ ਹਰ ਤੁਮੈਂ ਜੋਤ ਰੱਖੀ ਤਾਂ ਤੂੰ ਜਗਮੈਂ ਆਇਆ

ਆਇਆ ਕਾਇਨਾਮ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਤੁ ਜਗ ਮੈਂ ਆਇਆ ਮਨ ਚਾਓ ਭਿਆ ਬ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਸਖੀਏ ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾ ਪਏ ਅਨੰਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰਸ ਭੋਗੋ ਕਹੇ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਾ ਜਗ ਮੈਂ ਆਇਕ ਹੈ ਕਿਆ ਤੂੰ ਕਰਮ ਕਮਾਇਆ ਕੇ ਕਰਮ ਕਮਾਇਆ ਤੂੰ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ੍ਹਾਂ ਹਰ ਤੇਰਾ ਰਚਾ ਨਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਮਸਿਆ ਪੂਰਵ ਲਿਖਿਆ ਪਾਇਆ ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉਂ ਚਿਤ ਲਾਇਆ ਇਹ ਨੇਤਰੋ ਮੇਰੇ ਹਾਉ ਹਰ ਤੁਮੈਂ ਜੋਤ ਧਰੀ ਹਰ ਬਿਨਾਂ ਵਰਨਾ ਦੇਖੋ ਕੋਈ ਹਰ ਬਿਨਾਂ ਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵੀ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਅਰੂਪ ਨਦਰੀ ਆਇਆ ਗੁਰਪ੍ਰਸਾਦੀ ਬੁਝਿਆ ਜਾ ਵੇਖਾ ਰਿਕ ਹੈ ਹਰ ਬਿਨ ਅਵਰਨਾ ਕੋਈ ਕਹੇ ਨਾਨਕੇ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸਰਬਨੋ ਮੇਰੇ ਹੋ ਸੱਚ ਹੈ ਸੁਣਨਾ ਨੋ ਬਿਠਾਏ ਸੱਚ ਹੈ ਸੁਣਨਾ ਨੋ ਬਿਠਾਏ ਸਰੀਰ ਲਾਏ ਸੁਣੋ ਸਤਬਾਣੀ ਜਿਤ ਸੁਣੀ ਮੰਦਨ ਹਰਿਆ ਹੋਵਾ ਰਸਨਾ ਰਸ ਮਾਣੀ ਸੱਚ ਅਲੱਖ ਵਿਡਾਣੀ ਤਾਂ ਹਕੀਕਤ ਕਹੀ ਨਾ ਜਾਏ

ਮਨ ਭਰਮਣ ਹੈ। ਬਸੰਤ ਸਵਰਗ ਲੋਕ ਹੈ ਜਿਤ ਤੇ ਪ੍ਰਥਵੀ ਨਵ ਖੰਡਣ ਹੈ। ਬਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ। ਕੌਤਕ ਕੋਟ ਤਮਾਸ਼ਿਆ।

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਅਜ਼ੂਰੀ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਬਾਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਮਹਾਰਾਜ ਦਰਬਾਰ ਦੀ ਹਾਜ਼ਰੀ ਭਰ ਰਹੇ ਹਾਂ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਸਭ ਤੋਂ ਪ੍ਰਥਮ ਸੰਗਤਾਂ ਵੱਲੋਂ ਨਾਮ ਜਪਿਆ ਗਿਆ। ਉਪਰੰਤ ਗੁਰੂ ਮਹਾਰਾਜ ਜੀ ਨੇ ਸੋਹਣੇ ਤਖਤਾਂ ਦੇ ਬਿਰਾਜਮਾਨ ਹੋ ਕੇ ਦਰਸ਼ਨ ਦਾਰੇ ਬਖਸ਼ਿਸ਼ ਕੀਤੇ, ਪਿਤਰ ਹੁਕਮ ਬਖਸ਼ਿਸ਼ ਕੀਤੇ। ਉਪਰੰਤ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਬੀ ਬਾਣੀਆਂ ਦੇ ਨਿਤਨੇਮ ਆਪ ਜੀ ਨੇ ਫਿਰ ਗੁਰੂ ਮਹਾਰਾਜ ਦੇ ਹੁਕਮ ਸਰਵਣ ਕੀਤੇ ਹਨ। ਆਉਣ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ, ਭਾਈ ਜਸਪਾਲ ਸਿੰਘ ਜੀ ਸ੍ਰੀ ਪੌਂਟਾ ਸਾਹਿਬ ਜੀ ਵਾਲ ਦਾ ਕੀਰਤਨੀ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨ ਗਿਆ ਪਾਸੋਂ ਪਿਆਰ ਸਿਕਾ ਸਰਨ ਕਰੋ ਜੀ। ਆਉਣ ਵਾਲੇ ਐਤਵਾਰ ਦੇ ਦੀਵਾਨ ਸੰਤਾਂ ਮਹਾਂਪੁਰਸ਼ਾਂ ਦੀ ਯਾਦਾਂ ਵਿੱਚ ਸਾਜਰੇ ਹਨ, ਜੋ ਕਿ ਸ਼ੁੱਕਰਵਾਰ ਨੂੰ ਹੀ ਸ੍ਰੀ ਅਖੰਡ ਪਾਠ ਸਾਹਿਬ ਰੱਖੇ ਜਾਣਗੇ ਅਤੇ ਆਉਣ ਵਾਲੇ ਐਤਵਾਰ ਨੂੰ ਦੀਵਾਨ ਸਜਣਗੇ, ਜਿਨ੍ਹਾਂ ਵਿੱਚ ਸੰਤ ਬਾਬਾ ਨੰਦ ਸਿੰਘ ਜੀ ਨਾਨਕਸਰ ਵਾਲੇ, ਸੰਤ ਬਾਬਾ ਈਸ਼ਰ ਸਿੰਘ ਜੀ ਕਲੇ ਰਾੜੇ ਵਾਲੇ, ਸੰਤ ਬਾਬਾ ਮੀਹਾਂ ਸਿੰਘ ਜੀ ਸਿਆੜ ਵਾਲੇ, ਸੰਤ ਬਾਬਾ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ, ਸਾਰੇ ਮਹਾਂਪੁਰਸ਼ਾਂ ਦੀ ਯਾਦਾਂ ਵਿੱਚ ਜੋ ਕਿ ਸ੍ਰੀ ਅਖੰਡ ਪਾਠ ਪ੍ਰਾਰੰਭ ਹੋਣੇ, ਨਾਲ ਹੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੀ ਵਾਲੇ, ਇਹਨਾਂ ਦੇ ਜਨਮ ਦਿਨ ਦੀਆਂ ਐਨਵਰਸਰੀ ਵਰਸ ਦੇ ਸੰਬੰਧ ਪਰਿਵਾਰ ਵੱਲੋਂ ਰੱਖੇ ਗਏ ਸਰ ਸ੍ਰੀ ਅਖੰਡ ਪਾਠ ਸਾਹਿਬ ਰੱਖੇ ਜਾਣਗੇ। ਐਤਵਾਰ ਵਾਲੇ ਦਿਨ ਸੰਪੂਰਨਤਾ ਹੋਣਗੀਆਂ, ਆਪ ਜੀ ਨੇ ਹਾਜ਼ਰੀ ਭਰਨੀ ਹੈ ਜੀ, ਆਪ ਨੂੰ ਕੀਰਤਨ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ ਆਪ ਸੰਗਤਾਂ ਨੇ। ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀ ਮਾਉਣ ਤੋਂ ਸ਼੍ਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸ਼੍ਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਜਸਪਾਲ ਸਿੰਘ ਜੀ, ਸ੍ਰੀ ਪਾਉਂਟਾ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਬਾਗ ਦੀ ਕਥਾ ਆਪ ਸੰਗਤਾਂ ਨੂੰ ਸ਼੍ਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਦਮਦਮੀ ਟਕਸਾਲ ਵਾਲੇ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਸਤਿਕਾਰਯੋਗ ਸੰਤ ਬਾਬਾ ਅਜੀਤ ਸਿੰਘ ਜੀ ਹਸਾਲੀ ਵਾਲੇ, ਉਹਨਾਂ ਦਾ ਜਨਮ ਦਿਹਾੜਾ ਮਨਾਉਂਦਿਆਂ ਹੋਇਆ ਕੱਲ੍ਹ ਨੂੰ ਸ੍ਰੀ ਖੰਡ ਪਾਤਸ਼ਾਹ ਸਾਹਿਬ ਗੁਰੂ ਘਰ ਵਿਖੇ ਪਰਿਵਾਰ ਵੱਲੋਂ ਆਰੰਭ ਹੋ ਰਹੇ ਹਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਐਤਵਾਰ ਨੂੰ ਹੋਣਗੀਆਂ। ਸੋ ਸਭ ਸੰਗਤਾਂ ਨੇ ਮਹਾਂਪੁਰਸ਼ਾਂ ਦੀ ਯਾਦ ਵਿੱਚ ਹਾਜ਼ਰੀ ਭਰਨੀ ਜੀ, ਅਤੇ ਨਾਲ ਨਾਲ ਜੋ ਉਦਨ ਰੋਸ ਮੁਜ਼ਾਹਰਾ ਵੀ ਹੋਣਾ ਹੈ ਆਪ ਸੰਗਤਾਂ ਨੇ ਉੱਥੇ ਵੀ ਜ਼ਰੂਰ ਹਾਜ਼ਰੀ ਭਰਨੀ। ਸੋ ਦੂਸਰੀ ਬੇਨਤੀ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਉਹਨਾਂ ਦੇ ਸੰਪੂਰਨਤਾ ਦਿਵਸ ਜੋ 30 ਤਰੀਕ ਨੂੰ ਆ ਰਹੇ ਹਨ, ਉਧਰ ਹੀ ਜੋ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਹੋਵੇਗੀ, ਨਾਲ ਨਾਲ ਜੋ ਸਤਿਕਾਰਯੋਗ ਸੰਤ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ, ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਸੰਤ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਅਤੇ ਬਾਬਾ ਮੀਹਾਂ ਸਿੰਘ ਜੀ ਸਿਆੜ ਵਾਲੇ, ਉਹਨਾਂ ਮਹਾਂਪੁਰਸ਼ਾਂ ਦੀ ਵੀ ਯਾਦ ਮਨਾਈ ਜਾਣੀ ਹੈ। ਸੋ ਆਪ ਸੰਗਤਾਂ ਨੇ ਇਹਨਾਂ ਸਮਾਗਮ ਵਿੱਚ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ। ਆਓ ਕਥਾ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਚਿੱਤ ਜੋੜ ਲੈਂਦੇ ਨੇ ਉਹਨਾਂ ਪਿਆਰਿਆਂ ਗੁਰਸਿੱਖਾਂ ਤੋਂ ਕੁਰਬਾਨ ਜਾਈਏ, ਗੁਰੂ ਦੇ ਪਾਵਨ ਉਪਦੇਸ਼ ਨੂੰ ਦ੍ਰਿੜ ਕਰਕੇ ਮੰਨ ਲੈਂਦੇ ਨੇ ਉਹਨਾਂ ਪਿਆਰਿਆਂ ਗੁਰਸਿੱਖਾਂ ਤੋਂ ਸਦਕੇ ਸਦਕੇ। ਸ਼੍ਰੀ ਮਾਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬੜਾ ਸੋਹਣਾ ਪੌੜੀ ਲਿਖੀ, ਬੱਚਾ ਲਿਖੇ ਨੇ, ਤੁਹਾਨੂੰ ਯਾਦ ਹੈ, ਹਉ ਸਦਕੇ ਤੰਨਾ ਗੁਰਸਿੱਖਾਂ ਸਤਿਗੁਰ ਨੂੰ ਮਿਲ ਆਪ ਗਵਾਇਆ, ਸਤਿਗੁਰ ਨੂੰ ਮਿਲ ਆਪ ਗਵਾਇਆ, ਹਉ ਸਦਕੇ ਤੰਨਾ ਗੁਰਸਿੱਖਾਂ ਕਰਨ ਉਦਾਸੀ ਅੰਦਰ ਮਾਇਆ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਪਾਸੇ ਮਾਇਆ ਹੋਵੇ, ਪਦਾਰਥ ਹੋਣ ਤੇ ਵਿਰਾਗ ਹੋਵੇ, ਬੜੀ ਔਖੀ ਕਠਿਨ ਹੈ, ਬੜੀ ਔਖੀ ਬਾਤ ਹੈ। ਮਾਇਆ ਤੇ ਸਿਆਣੇ ਕਹਿੰਦੇ ਪੱਗ ਨੂੰ ਲੱਗ ਜੇ ਤੇ ਉਹ ਨਹੀਂ ਟਿਕਣ ਦਿੰਦੀ, ਤੇ ਜਿੰਨਾ ਸਰੀਰ ਰੂਪੀ ਕੱਪੜੇ ਨੂੰ ਲੱਗ ਜੇ ਤੇ ਕਿੱਥੋਂ ਟਿਕਣ ਦੇਣਾ। ਪਰ ਸਦਕੇ ਜਾਈਏ, ਮਾਇਆ ਦੇ ਵਿੱਚ ਰਹਿੰਦਿਆਂ, ਪਦਾਰਥਾਂ ਦੇ ਵਿੱਚ ਰਹਿੰਦਿਆਂ ਹੋਇਆ ਉਦਾਸੀ ਕੇ ਵਿਰਾਗ ਰਹਿੰਦੇ ਨੇ, ਗੁਰੂ ਨਾਲ ਜੁੜੇ ਰਹਿੰਦੇ ਨੇ, ਪਾਤਸ਼ਾਹ ਸਭ ਤੁਹਾਡੇ ਪਦਾਰਥ ਨੇ, ਕਿਸੇ ਆਪਾ ਭਾਵ ਨਹੀਂ ਹੈ, ਉਹਨਾਂ ਗੁਰਸਿੱਖਾਂ ਤੋਂ ਸਦਕੇ ਹਾਂ। ਹਉ ਸਦਕੇ ਤਿੰਨਾ ਗੁਰਸਿੱਖਾਂ ਕਰਨ ਉਦਾਸੀ ਅੰਦਰ ਮਾਇਆ, ਹਉ ਸਦਕੇ ਤਿੰਨਾ ਗੁਰਸਿੱਖਾਂ ਗੁਰਮਤ ਗੁਰਚਰਣੀ ਚਿੱਤ ਲਾਇਆ, ਹਉ ਸਦਕੇ ਤੰਨਾ ਗੁਰਸਿੱਖਾਂ ਗੁਰਸਿੱਖ ਦੇ ਗੁਰਸਿੱਖ ਮਿਲਾਇਆ। ਬੜੀ ਵੱਡੀ ਬਾਤ ਹੈ, ਗੁਰੂ ਕਾ ਸਿੱਖ ਆਪ ਤੇ ਗੁਰੂ ਨੂੰ ਮਿਲਦਾ ਹੈ, ਪਰ ਹਮੇਸ਼ਾ ਯਤਨ ਕਰਦਾ ਹੋਰਾਂ ਨੂੰ ਵੀ ਪ੍ਰੇਰਿਆ ਜਾਵੇ, ਗੁਰੂ ਚਰਨਾਂ ਨਾਲ ਜੋੜਿਆ ਜਾਵੇ। ਹਉ ਸਦਕੇ ਤੰਨਾ ਗੁਰਸਿੱਖਾਂ ਬਾਹਰ ਜਾਂਦਾ ਵਰਜ ਰਹਾਇਆ, ਵਰਜਨਾ ਰੋਕਣਾ ਦੌੜਦਾ ਭੱਜਦਾ ਅੰਦਰ ਜੋ ਹੈ ਉਹਨੂੰ ਰੋਕਦੇ ਨੇ। ਹਉ ਸਦਕੇ ਤੰਨਾ ਗੁਰਸਿੱਖਾਂ ਬਾਹਰ ਜਾਂਦਾ ਵਰਜ ਰਹਾਇਆ, ਹਉ ਸਦਕੇ ਤੰਨਾ ਗੁਰਸਿੱਖਾਂ ਸਤਿਗੁਰ ਦਾ ਨਾ ਆਪ ਗਿਣਾਇਆ, ਕਿਸੇ ਗਿਣਤੀ ਮਿਣਤੀ ਵਿੱਚ ਹੈ ਹੀ ਨਹੀਂ ਹੈ ਪਾਤਸ਼ਾਹ, ਇਹ ਸਭ ਵਡਿਆਈਆਂ ਤੁਹਾਡੀਆਂ ਨੇ। ਉਹਨਾਂ ਪਿਆਰਿਆਂ ਗੁਰਸਿੱਖਾਂ ਤੋਂ ਸਦਕੇ ਕੁਰਬਾਨ ਜਾਈਏ, ਉਹਨਾਂ ਗੁਰਸਿੱਖਾਂ ਵਿੱਚੋਂ ਆਪ ਮਾਈ ਭਾਈ ਗੁਰਸਿੱਖ ਵੱਡਿਆਂ ਭਾਗਾਂ ਵਾਲੇ ਹੋ, ਰੋਜ਼ਾਨਾ ਗੁਰੂ ਦਰਬਾਰ ਵਿੱਚ ਜਾਂ ਘਰਾਂ ਵਿੱਚ ਵੀ ਜਿੱਥੇ ਜਿੱਥੇ ਆਵਾਜ਼ ਆਉਂਦੀ ਹੈ ਗੁਰਦੁਆਰਾ ਸਾਹਿਬ ਫਰੀ ਮੌਂਡ ਸਾਹਿਬ ਜੀ ਤੋਂ, ਤੁਸੀਂ ਯਤਨ ਕਰਦੇ ਹੋ, ਅੰਮ੍ਰਿਤ ਵੇਲੇ ਕਥਾ ਕੀਰਤਨ ਦਾ ਪ੍ਰਵਾਹ ਚੱਲਦਾ ਹੈ, ਰੇਡੀਓ ਟੀਵੀ ਰਾਹੀਂ ਇਤ ਆਦਿਕ ਮੀਡੀਏ ਰਾਹੀਂ ਗੁਰੂ ਕੀ ਅੰਮ੍ਰਿਤ ਬਾਣੀ ਨੂੰ ਘਰੇ ਵਿੱਚ ਵੀ ਸੁਣਿਆ ਜਾਵੇ ਤੇ ਇਹ ਵੀ ਗੁਰੂ ਕੀ ਕਿਰਪਾ ਹੀ ਸਮਝੋ। ਨਹੀਂ ਤੇ ਆਮ ਘਰਾਂ ਵਿੱਚ ਕਿੱਥੇ ਗੁਰਬਾਣੀ ਦਾ ਜਾਪ ਹੁੰਦਾ ਹੈ? ਜਿਨ੍ਹਾਂ ਘਰਾਂ ਵਿੱਚ ਗੁਰਬਾਣੀ ਦਾ ਨਿਰੰਤਰ ਜਾਪ ਚੱਲਦਾ ਹੈ ਜਾਂ ਸਹਿਜ ਪਾਠ ਚੱਲਦੇ ਨੇ ਜਾਂ ਗੁਰਦੁਆਰਾ ਸਾਹਿਬ ਜੀ ਤੋਂ ਲਾਈਵ ਚੱਲਦਾ, ਉਹ ਘਰ ਵੀ ਵਰਤ ਵੇਲੇ ਜਦੋਂ ਸਤਿਗੁਰੂ ਜੀ ਦੇ ਪ੍ਰਕਾਸ਼ ਹੋਏ ਨੇ

ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਗਾਹੀ ਬੋਲ ਅੰਮ੍ਰਿਤ ਬਾਣੀ ਮੁੱਖ ਵਾਕ ਸਾਹਿਬ ਜੀ ਦੀ ਦਾਤ ਪ੍ਰਾਪਤ ਹੋਈ ਹੈ। ਜੈਤ ਸਰੀ ਦੀ ਵਾਰ ਦੇ ਵਿੱਚ ਮੇਰੇ ਸਾਹਿਬਾਨ ਨੇ ਕਿਰਪਾ ਕੀਤੀ ਹੈ, ਨਾਵੀ ਪੌੜੀ ਸਲੋਕ ਸਮੇਤ ਮੇਰੇ ਗਰੀਬ ਬਨਵਾਸ ਜੀ ਕਿਰਪਾ ਕਰਦੇ ਨੇ। ਅੱਜ ਦੇ ਅੰਮ੍ਰਿਤ ਬਚਨਾਂ ਵਿੱਚ ਜਿਵੇਂ ਵੈਰਾਗ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਗੁਰੂ ਬਖਸ਼ਿਸ਼ ਦੁਆਰੇ ਗੁਰੂ ਖਾਲਸਾ ਜੀ ਅੰਮ੍ਰਿਤ ਬਚਨਾਂ ਦੀ

ਕਿਰਪਾ ਕਰਦੇ ਨੇ ਬਸੰਤ। ਹਰ ਇੱਕ ਪ੍ਰਾਣੀ ਹੈ ਕਿਤੇ ਨਾ ਕਿਤੇ ਮੇਰੇ ਗਰੀਬ ਨਿਵਾਸ ਜੀ ਦੀ ਕਿਰਪਾ ਤੋਂ ਗੁਜ਼ਾਰੇ ਉਹਦੇ ਕੋਲ ਰਹਿਣ ਬਸੇਰਾ ਹੈ। ਕਿਤੇ ਨਾ ਕਿਤੇ ਹਰ ਇੱਕ ਪ੍ਰਾਣੀ ਵੱਸਦਾ ਹੈ, ਕਿਸੇ ਕੋਲ ਸੋਹਣੇ ਤੋਂ ਸੋਹਣੇ ਮਹੱਲ ਨੇ, ਬੜੇ ਬੜੇ ਕੀਮਤੀ ਬੈੱਡ ਨੇ, ਬੜੇ ਬੜੀਆਂ ਸੁੰਦਰ ਵਿਛਾਈਆਂ ਨੇ, ਉਹਨਾਂ ਦਾ ਰਹਿਣ ਵਸੇਬਾ ਹੈ, ਦਿਨ ਰਾਤ ਉੱਥੇ ਵੱਸਦੇ ਨੇ। ਕਈਆਂ ਵਿਚਾਰਿਆਂ ਦੇ ਕੋਲ ਇੱਦਾਂ ਦਾ ਵੀ ਰਹਿਣ ਬਸੇਰਾ ਤੁਸੀਂ ਵੇਖਿਆ ਹੋਵੇਗਾ, ਕਿਧਰੇ ਪੰਜਾਬ ਇੰਡੀਆ ਘੁੰਮਦੇ ਹੋ ਰੇਲਾਂ ਗੱਡੀਆਂ ਤੇ ਤੁਹਾਨੂੰ ਸਟੇਸ਼ਨ ਤੇ ਜਿੱਥੇ ਗੱਡੀ ਸਟੇਸ਼ਨਾਂ ਤੇ ਰੁਕਦੀ ਹੈ ਉੱਥੇ ਨਿੱਕੇ ਨਿੱਕੀਆਂ ਜੀਆਂ ਝੌਂਪੜੀਆਂ ਲਾ ਕੇ ਤੇ ਉੱਥੇ ਹੀ ਉਹਨਾਂ ਦਾ ਰਹਿਣ ਬਸੇਰਾ, ਉਹ ਵੀ ਉੱਥੇ ਵੱਸਦੇ ਨੇ। ਜਾਂ ਤੁਸੀਂ ਕਈ ਵਾਰ ਹੋਰ ਕਿਧਰੇ ਵੇਖਿਆ ਹੋਵੇਗਾ, ਲੁਧਿਆਣੇ ਵਰਗੇ ਸ਼ਹਿਰਾਂ ਦੇ ਵਿੱਚ ਜਿੱਥੇ ਗਾਂਧੀ ਚਾਰ ਚੁਫੇਰੇ ਬਦਬੂ ਹੀ ਆਉਂਦੀ ਹੈ, ਮੈਲਾ ਕੁਚੈਲਾ ਪਾਣੀ ਹੈ, ਤੁਹਾਡੇ ਵਰਗੇ ਸਾਡੇ ਵਰਗੇ ਜਿਹੜੇ ਆਮ ਦੇਸ਼ਾਂ ਵਿੱਚ ਰਹਿਣ ਵਾਲੇ ਨੇ ਉੱਥੋਂ ਨੱਕ ਘੁੱਟ ਕੇ ਨੱਕ ਤੇ ਕੱਪੜਾ ਰੱਖ ਕੇ ਤੇ ਲਾਗੋਂ ਦੀ ਲੰਘ ਜਾਂਦੇ ਵੀ ਇੱਥੋਂ ਤੇ ਬਦਬੂ ਬੜੀ ਆਉਂਦੀ ਹੈ, ਪਰ ਉਹ ਵੱਸਣ ਵਾਲੇ ਗੁਰਮੁਖ ਉੱਥੇ ਵੀ ਤਾਂ ਵੱਸਦੇ ਹੀ ਨੇ, ਉਹਨਾਂ ਦਾ ਜੀਵਨ ਉੱਥੇ ਬਤੀਤ ਹੋ ਰਿਹਾ ਹੈ। ਪਰ ਵੱਸਣ ਵੱਸਣ ਵਿੱਚ ਇੱਕ ਫਰਕ ਹੁੰਦਾ ਹੈ, ਰਹਿਣ ਰਹਿਣ ਦੇ ਵਿੱਚ ਇੱਕ ਫਰਕ ਹੋਇਆ ਕਰਦਾ ਹੈ। ਜਿਹੜੇ ਸੁੱਖ ਆਰਾਮ ਮੇਰੇ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੇ ਨੇ, ਗਰੀਬ ਨਿਵਾਜ ਕਹਿੰਦੇ ਯਾਦ ਰੱਖ, ਸੋਹਣੇ ਮਹੱਲ ਨੇ, ਸਵਰਗ ਵਰਗੇ ਸੁੱਖ ਨੇ, ਭਾਵੇਂ ਨੌ ਖੰਡਾਂ ਦਾ ਰਾਜ ਭਾਗ ਤੇਰੇ ਕੋਲ ਹੈ, ਪ੍ਰਿਥਵੀ ਨੂੰ ਜਿੱਤ ਲਿਆ ਹੈ, ਧਰਤੀ ਨੂੰ ਜਿੱਤ ਲਿਆ ਹੈ, ਪਰ ਜੇ ਮੇਰੇ ਸਤਿਗੁਰੂ ਨਿਰੰਕਾਰ ਕਰਤਾਰ ਜੀ ਦਾ ਨਾਮ ਭੁੱਲ ਗਿਆ ਹੈ ਨਾ, ਤਾਂ ਗਰੀਬ ਬਨਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਇਉਂ ਸਮਝ। ਕਿਵੇਂ ਸਮਝਾਂ ਜੀ? ਉਦਿਆਨ ਭਰਮਣ ਹੈ, ਉਦਿਆਨ ਨਾਮ ਹੈ ਜੰਗਲ, ਜੰਗਲ ਬੀਆ ਬਾਣ ਦੇ ਵਿੱਚ ਹੀ ਤੂੰ ਭਰਮਣ ਕਰ ਰਿਹਾ, ਤੇਰਾ ਟਿਕਾਣਾ ਕੋਈ ਨਹੀਂ ਹੈ, ਨਾ ਤੇ ਝੌਂਪੜੀਆਂ ਵਿੱਚ ਹੈ ਤੇ ਨਾ ਉਹ ਮਹੱਲਾ ਵਿੱਚ ਹੈ ਤੇ ਨਾ ਸੁੰਦਰ ਸੇਜਾ ਤੇ। ਕਿਉਂ? ਮੇਰੇ ਸਤਿਗੁਰੂ ਜੀ ਦਾ ਅੰਮ੍ਰਿਤ ਨਾਮ ਭੁੱਲ ਗਿਆ। ਗੁਰੂ ਸਵਾਰੀ ਸੰਗਤ ਜੀ, ਮਾਤ ਲੋਕ ਦੇ ਸੁੱਖ ਗਰੀਬ ਨਿਵਾਜ ਨੇ ਜਿਨ੍ਹਾਂ ਜੀਵਾਂ ਨੂੰ ਬਖਸ਼ੇ ਨੇ ਬਹੁਤ ਵੱਡੀ ਕਿਰਪਾ ਹੈ, ਪਰ ਮਾਤ ਲੋਕ ਦੇ ਸੁੱਖਾਂ ਨਾਲੋਂ, ਮਾਤ ਲੋਕ ਦੇ ਸੁੱਖਾਂ ਨਾਲੋਂ ਜਿਹੜੇ ਸਵਰਗ ਲੋਕ ਦੇ ਸੁੱਖ ਨੇ ਬਹੁਤ ਜ਼ਿਆਦਾ ਮੰਨੇ ਨੇ ਵਿਦਵਾਨਾਂ ਨੇ, ਬਹੁਤ ਜ਼ਿਆਦਾ ਮੰਨੇ ਨੇ ਬ੍ਰਹਮਪੁਰੀ ਦਾ, ਸ਼ਿਵਪੁਰੀ ਦਾ, ਵਿਸ਼ਨਪੁਰੀ ਦਾ, ਇੰਦਰਪੁਰੀ ਦਾ, ਬੜੇ ਬੜੇ ਵੱਡੇ ਸੁੱਖ ਨੇ। ਪਰ ਇੱਕ ਦਿਨ ਨੂੰ ਬਾਤ ਇਹ ਹੁੰਦੀ ਹੈ ਜਦੋਂ ਉਹਨਾਂ ਦੇ ਪੁੰਨ ਕਰਮ ਖਤਮ ਹੋ ਜਾਂਦੇ, ਉੱਥੇ ਰਹਿਣ ਬਸੇਰਾ ਕਰਨ ਵਾਲਿਆਂ ਨੂੰ ਫਿਰ ਮਾਤ ਲੋਕ ਵਿੱਚ ਆਉਣਾ ਹੀ ਪੈਂਦਾ ਹੈ, ਇੱਥੇ ਫਿਰ ਭੋਗਾਂ ਨੂੰ ਭੋਗ ਕੇ ਤੇ ਫਿਰ ਉਸ ਤੋਂ ਬਾਅਦ ਇੱਥੋਂ ਮਾਤ ਲੋਕ ਤੋਂ ਕੂਚ ਕਰਨਾ ਪੈਂਦਾ ਹੈ। ਮੇਰੇ ਗਰੀਬ ਨਿਵਾਸ ਜੀ ਦੇ ਅੰਮ੍ਰਿਤ ਬਚਨ ਨੇ, ਪ੍ਰਥਮੇ ਗਰਭ ਵਾਸਤੇ ਟਰਿਆ, ਪੁੱਤਰ ਅਕਲੱਤਰ ਕੁਟੰਬ ਸੰਗ ਜੁਰਿਆ, ਭੋਜਨ ਅਣਕ ਪ੍ਰਕਾਰ ਬਹੁ ਕਪਰੇ, ਸਰਪਰ ਗਵਣ ਕਰੇਂਗੇ ਬਪੁਰੇ, ਕਵਣ ਸਥਾਨ ਜੋ ਕਬੂ ਨਾ ਟਰੈ, ਕਵਣ ਸ਼ਬਦ ਜਿਤ ਦੁਰਮਤ ਹਰੈ, ਇੰਦਰਪੁਰੀ ਮੈਂ ਸਰਪਰ ਮਰਨਾ, ਬ੍ਰਹਮਪੁਰੀ ਨੇ ਚਲ ਨਹੀਂ ਰਹਿਣਾ, ਸੇਵਪੁਰੀ ਕਾ ਹੋਏਗਾ ਕਾਲਾ, ਤ੍ਰੈ ਗੁਣ ਮਾਇਆ ਬਿਣਸ ਬੇਤਾਲਾ, ਗੇਰ ਤਾਰ ਧਰਨ ਗਗਨ ਅਰ ਤਾਰੇ, ਬਿਣਸ ਜਾਏਂਗੇ ਸਭ।

ਪ੍ਰਥਮ ਤੋਂ ਭਾਵ ਪਹਿਲਾ ਗਰਭ ਵਾਸ ਤੇ ਤਰਿਆ। ਕਹਿੰਦੇ ਪਹਿਲਾਂ ਇਹਦਾ ਜਨਮ ਮਾਤਾ ਜੀ ਦੇ ਗਰਭ ਵਿੱਚੋਂ ਜਨਮ ਲੈ ਲਿਆ, ਜਨਮ ਆ ਗਿਆ, ਮਾਤ ਲੋਕ ਵਿੱਚ ਰਹਿਣ ਬਸੇਰਾ ਹੋ ਗਿਆ ਹੈ। ਪ੍ਰਥਮੇ ਗਰਭ ਵਾਸਤੇ ਟਰਿਆ, ਜਦੋਂ ਮਾਤਾ ਜੀ ਦੇ ਉਧਰ ਵਿੱਚ ਸੀ ਉਦੋਂ ਮਾਤਾ ਜੀ ਦੇ ਗਰਭ ਵਿੱਚ ਹੀ ਰਹਿਣ ਬਸੇਰਾ ਸੀ। ਮੁੱਖ ਵੀ ਤੱਲੇ ਸੀ, ਪੈਰ ਉੱਤੇ ਸੀ, ਜਿੱਥੇ ਪਾਣੀ ਵੀ ਹੈ, ਅੱਗ ਵੀ ਹੈ, ਸਭ ਕੁਝ ਉੱਥੇ ਹੀ ਹੈ। ਪਰ ਉੱਥੇ ਇਹਨੂੰ ਬੜਾ ਸੋਹਣਾ ਲੱਗ ਰਿਹਾ ਸੀ ਵੀ ਇੱਥੇ ਹੀ ਮੇਰਾ ਵਾਸਾ ਹੈ, ਉੱਥੇ ਕੋਈ ਵੀ ਐਸੀ ਬਾਤ ਨਹੀਂ ਸੀ। ਪ੍ਰਥਮ ਗਰਭ ਵਾਸਤੇ ਟਰਿਆ, ਪੁੱਤਰ ਕਲੱਤਰ ਕੁਟੰਬ ਸੰਗ ਜੁਰਿਆ, ਤੇ ਜਦੋਂ ਜਨਮ ਲੈ ਲਿਆ ਤੇ ਪੁੱਤ ਧੀ ਬਣ ਗਿਆ, ਤੇ ਜਦੋਂ ਪੁੱਤ ਧੀ ਤੋਂ ਇਹ ਜੁਬਾ ਅਵਸਥਾ ਵਿੱਚ ਆਇਆ ਤੇ ਫਿਰ ਇਹ ਆਪ ਗ੍ਰਸਤ ਜੀਵਨ ਵਿੱਚ ਬਣ ਗਿਆ, ਕਲੱਤਰ ਘਰ ਵਾਲੀ ਆ ਗਈ, ਫਿਰ ਇਹਦੇ ਗਾਂਹ ਪੁੱਤਰ ਹੋ ਗਏ, ਗਾਂਹ ਰਹਿਣ ਬਸੇਰਾ ਹੋ ਗਿਆ। ਦੇਖੋ ਗੁਰੂ ਕੀ ਅੰਮ੍ਰਿਤ ਬਾਣੀ ਗਿਆਨ ਕਰਵਾਉਂਦੀ ਹੈ। ਪ੍ਰਥਮ ਗਰਭ ਵਾਸਤੇ ਟਰਿਆ, ਪੁੱਤਰ ਕਲੱਤਰ ਕੁਟੰਬ ਸੰਗ ਜੁਰਿਆ, ਕੁਟੰਬ ਕਬੀਲਾ ਜੁੜ ਗਿਆ ਜੀ, ਆ ਮੇਰਾ ਬਾਪ ਹੈ, ਮੇਰੀ ਭੈਣ ਹੈ, ਮੇਰਾ ਫਲਾਨਾ, ਮੇਰੀ ਮਾਂ, ਸਾਰੇ ਦਾ ਸਾਰਾ ਕੁਟੰਬ ਕਬੀਲਾ ਗੁਰਦੇਵ ਜੀ ਦੀ ਬਖਸ਼ਿਸ਼ ਦੁਆਰੇ ਜੁੜ ਗਿਆ। ਪੁੱਤਰ ਕਲੱਤਰ ਕੁਟੰਬ ਸੰਗ ਜੁਰਿਆ, ਭੋਜਨ ਅਨਕ ਪ੍ਰਕਾਰ ਬਹੁ ਕੱਪਰੇ, ਫਿਰ ਤਰ੍ਹਾਂ ਤਰ੍ਹਾਂ ਦੇ ਗੁਰਦੇਵਾਂ ਨੇ ਤੈਨੂੰ ਪੁਸ਼ਾਕਾਂ ਦੇ ਦਿੱਤੀਆਂ, ਉਹ ਵੀ ਤੂੰ ਪਹਿਣ ਕੇ ਕਿਹਾ ਜੀ, ਬੜਾ ਵੱਡਾ ਸੁੱਖ ਮਿਲ ਗਿਆ ਹੈ। ਪੁਸ਼ਾਕਾਂ ਮਿਲ ਗਈਆਂ ਨੇ, ਜਿਹੜੀ ਇੱਕ ਵਾਰ ਪਾਲੀ ਦੂਜੀ ਵਾਰ ਮੈਂ ਨਹੀਂ ਜੇ ਪਾਉਂਦਾ। ਸਾਹਿਬ ਜੀ ਕਹਿੰਦੇ ਫਿਰ ਕਿੰਨੀ ਕੁ ਵੱਡੀ ਗੱਲ ਹੋ ਜਾਏਗੀ, ਤਰ੍ਹਾਂ ਤਰ੍ਹਾਂ ਦੇ ਤੈਨੂੰ ਭੋਜਨ ਮਿਲ ਗਏ ਨੇ, ਤੂੰ ਉਹਦੇ ਵਿੱਚ ਹੀ ਸਾਰਾ ਸੁੱਖ ਮੰਨ ਲਿਆ ਹੈ, ਪਰ ਜਿੰਨੇ ਦਿੱਤੇ ਸੀ ਮੇਰੇ ਸਾਹਿਬਾਨੇ ਉਹਦਾ ਤੇ ਨਾਮ ਚੇਤੇ ਆ ਹੀ ਨਹੀਂ ਰਿਹਾ। ਜਿੰਨੇ ਤੈਨੂੰ ਆ ਸਭ ਕੁਝ ਦੇ ਦਿੱਤਾ ਸੀ, ਸਵਰਗ ਵਰਗੇ ਸੁੱਖ ਦੇ ਦਿੱਤੇ ਸਨ। ਪੁੱਤਰ ਕਲੱਤਰ ਕੁਟੰਬ ਸੰਗ ਜੁਰਿਆ, ਭੋਜਨ ਅਨਕ ਪ੍ਰਕਾਰ ਬਹੁ ਕੱਪਰੇ, ਸਰ ਪਰ ਗਵਣ ਕਰੇਗੇ ਬਪੂਰੇ, ਪਰ ਬਪਰਿਆ ਵਿਚਾਰਿਆ ਇੱਕ ਗੱਲ ਚੇਤਾ ਰੱਖ, ਸਰ ਪਰ ਜ਼ਰੂਰ ਬਰ ਜ਼ਰੂਰ, ਜਿੰਨੇ ਮਰਜ਼ੀ ਸਵਰਗਾਂ ਵਰਗੇ ਸੁੱਖ ਨੇ ਇਹਨਾਂ ਨੂੰ ਛੱਡ ਕੇ ਤੇ ਪਰਲੋਕ ਘਰ ਵਿੱਚ ਜਾਣਾ ਪੈਣਾ। ਜੋ ਕਰ ਛੱਡ ਗਵਾਵਣਾ, ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ, ਤਿਸ ਕੀ ਚਿੰਤਾ ਨਾ, ਉਹਦੀ ਤੇ ਕਦੇ ਚਿੰਤਾ ਕੀਤੀ ਨਹੀਂ ਹੈ। ਇੱਥੋਂ ਦੀ ਤੇ ਚਿੰਤਾ ਵਿਆਪ ਕੇ ਖਾਂਦੀ ਹੈ, ਅਗਲੀ ਵੀ ਕੋਈ ਚਿੰਤਾ ਕਰਿਆ ਕਰ। ਸਾਹਿਬ ਜੀ ਕਿਰਪਾ ਕਰਦੇ ਨੇ, ਸਰ ਪਰ ਜ਼ਰੂਰ ਬਰ ਜ਼ਰੂਰ, ਗਵਣ ਗੱਗਾ ਵਾਹ ਵਾਹ ਨੰਨਾ, ਗਵਣ ਚਲੇ ਜਾਣਾ, ਇੱਥੋਂ ਛੱਡ ਜਾਣਾ ਹੈ। ਸਰ ਪਰ ਗਵਣ ਕਰ ਹੈ ਗੇ ਬਪੂਰੇ, ਬਪਰੇ ਵਿਚਾਰਿਆਂ ਨੂੰ ਜਾਣਾ ਪੈਣਾ ਹੈ। ਹੁਣ ਮਹਾਰਾਜ ਗੁਰਦੇਵ ਜੀ ਸਾਡਾ ਤੇ ਇੰਦਰਪੁਰੀ ਵਿੱਚ ਵਾਸਾ ਜੇ, ਸਾਹਿਬ ਜੀ ਕਹਿੰਦੇ ਇੰਦਰਪੁਰੀ ਮੈਂ ਸਰ ਪਰ ਮਰਨਾ, ਤੇਰੇ ਪੁੰਨ ਕਰਮ ਨੇ ਸੁੱਖ ਮਿਲ ਰਹੇ ਨੇ, ਪਰ ਉੱਥੋਂ ਫਿਰ ਵਾਪਸ ਪਰਤਣਾ ਪੈਣਾ ਹੈ। ਬ੍ਰਹਮਪੁਰੀ ਨਹੀਂ ਚੱਲ ਨਹੀਂ ਰਹਿਣਾ, ਤੇ ਜੇ ਤੂੰ ਬ੍ਰਹਮਪੁਰੀ ਦੀ ਬਾਤ ਕਰ ਲਵੇ ਤੇ ਉਹ ਵੀ ਸਦਾ ਚੱਲ ਰਹਿਣ ਵਾਲੀ ਨਹੀਂ ਹੈ, ਉੱਥੋਂ ਵੀ ਵਾਪਸ ਪਰਤਣਾ ਪੈਣਾ ਹੈ। ਬ੍ਰਹਮਪੁਰੀ ਨਹੀਂ ਚੱਲ ਨਹੀਂ ਰਹਿਣਾ, ਸਿਵਪੁਰੀ ਕਾ ਹੋਏਗਾ ਕਾਲਾ, ਤ੍ਰੈ ਗੁਣ ਮਾਇਆ

ਵਿਛਟਾ ਕੇ ਕੀੜੇ, ਉਹ ਗੰਦਗੀ ਦੇ ਕੀੜੇ ਆ ਜਾਂਦੇ ਨੇ। ਚੇਤਾ ਰੱਖਿਆ ਕਰ, ਇੱਕ ਦਿਨ ਹਾਲਾਤ ਏਦਾਂ ਦੇ ਬਣ ਜਾਣੇ ਨੇ ਫਰੀਦਾ, ਇੱਟ ਸਰਾਣੇ ਭੋਏ ਸਵਣ। ਸੋਹਣਾ ਸਰਾਣਾ ਚਾਹੀਦਾ ਮੇਰੇ ਬੈੱਡ ਤੇ ਜੀ, ਸੋਹਣਾ ਸਰਾਣਾ ਚਾਹੀਦਾ, ਸਰਾਣੇ ਤੋਂ ਬਿਨਾਂ ਤੇ ਮੇਰੀ ਧੌਣ ਦੁਖਦੀ ਹੈ। ਸਾਹਿਬ ਜੀ ਸੂਫੀ ਦਰਵੇਸ਼ ਕਹਿੰਦੇ ਨੇ, ਜਦੋਂ ਕਬਰਾਂ ਚ ਦੱਬਿਆ ਜਾਂਦਾ ਹੈ ਨਾ, ਇੱਕ ਦੱਚਾ ਇੱਕ ਦੱਬੀ ਹੈ, ਇੱਕ ਨਾ ਕੁੱਤੇ ਖਾਹੇ, ਇੱਕ ਪਾਣੀ ਵਿੱਚੋਂ ਸੱਟੀ ਹੈ, ਇੱਕ ਫਿਰ ਹੱਸਣ ਪਾਹੇ, ਵੱਖ ਵੱਖ ਬਾਤਾਂ ਨੇ। ਕਹਿੰਦੇ ਜਦੋਂ ਦਫਾ ਦਿੱਤਾ ਨਾ ਆਪਣੇ ਮਤ ਮੁਤਾਬਕ, ਕਹਿੰਦੇ ਨੇ ਹੁਣ ਤੇ ਕਹਿੰਦਾ ਸਰਾਣਾ ਵਧੀਆ, ਉੱਥੇ ਇੱਟ ਦਾ ਸਰਾਣਾ ਦੇਣਾ ਹੀ, ਇੱਟ ਦਾ ਇੱਟ ਦਾ। ਤੇ ਜਦੋਂ ਤੂੰ ਪਿਆਰ ਆਣਾ ਨਾ ਫਰੀਦਾ, ਇੱਟ ਸਰਾਣੇ ਭੋਏ ਭੋਏ ਧਰਤੀ ਭੋਏ ਸਵਣ, ਕੀੜਾ ਲੜਿਓ ਮਾਸ, ਤੇ ਤੇਰੇ ਸਰੀਰ ਚੋਂ ਕੀੜੇ ਪੈਦਾ ਹੋ ਜਾਣੇ ਨੇ, ਸਰੀਰ ਚੋਂ ਕੀੜੇ ਪੈਦਾ ਹੋ ਜਾਣੇ ਨੇ, ਤੇ ਉਹਨਾਂ ਕੀੜਿਆਂ ਨੇ ਤੇਰੇ ਮਾਸ ਨੂੰ ਤੋੜ ਤੋੜ ਕੇ ਖਾ ਕੇ ਤੇ ਫਿਰ ਮਿੱਟੀ ਵਿੱਚ ਮਿਲ ਜਾਣਾ ਹੈ। ਰੱਬ ਨੂੰ ਚੇਤੇ ਕਰਿਆ ਕਰ, ਆਖਿਆ ਕਰ ਸਤਨਾਮ ਸ਼੍ਰੀ। ਫਿਰ ਸੁਣੋ, ਫਰੀਦਾ ਇੱਟ ਸਰਾਣੇ, ਬੜਾ ਔਖਾ ਕੰਮ ਜੇ, ਭੋਏ ਸਵਣ, ਕੀੜਾ ਲੜਿਓ ਮਾਸ, ਕੇਤੜਿਆ ਜੁਗ ਵਾਪਰੇ, ਉਹ ਇੱਕਤ ਪਿਆ ਪਾਸ। ਹੁਣ ਤੇ ਮੇਰਾ ਪਾਸਾ ਥੱਕ ਗਿਆ ਜੀ, ਬਾਂਹ ਦੁਖਦੀ ਹੈ। ਸਾਹਿਬ ਜੀ ਕਹਿੰਦੇ ਜੁਗ ਲੰਘ ਜਾਣੀ ਜੁਗ, ਰੱਬ ਨੂੰ ਯਾਦ ਕਰ, ਜਿਹਨੇ ਸੁੱਖ ਦਿੱਤਾ ਹੈ ਉਹਦਾ ਨਾਮ ਨਾ ਵਿਸਰੇ। ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋਟ ਤਿਹਾਰੀ। ਅੱਜ ਗਰੀਬ ਨਿਵਾਸ ਜੀ ਨੇ ਕਿਰਪਾ ਕੀਤੀ, ਜੇ ਬਸੰਤ ਸਵਰਗ ਲੋਕਾ ਹੈ ਜਿੱਤ ਤੇ ਪ੍ਰਿਥਵੀ ਨਵ ਖੰਡ ਨੇ। ਸਿਕੰਦਰ ਵਰਗੇ ਜਿੱਤਣਾ ਵਾਲੇ ਇੱਥੋਂ ਚਲੇ ਗਏ ਨੇ, ਕਿੰਨੇ ਹੋ ਗੁਜ਼ਰੇ ਨੇ। ਬਿਸਰੰਤ ਹਰ ਗੋਪਾਲ

ਔਤਕ ਕੋੜ ਕਰੋੜਾ ਰਚਲੇ ਨੇ, ਚੇਤਨਾ ਆਵਸਨ ਆਓ, ਉੱਥੇ ਰੱਬ ਚੇਤੇ ਕਿੱਥੇ ਆਉਣਾ ਹੈ। ਸਾਹਿਬ ਜੀ ਕਹਿੰਦੇ ਨਾਨਕ ਕੋੜੀ ਨਰਕ ਬਰਾਬਰ ਹੈ ਤੇ ਤਮਾਸ਼ਿਆਂ ਵਿੱਚ ਰਚਿਆ, ਹੈ ਤੇ ਸੁੱਖਾਂ ਵਿੱਚ ਰਚਿਆ, ਪਰ ਨਾਮ ਭੁੱਲਣ ਕਰਕੇ ਗਰੀਬ ਨਿਵਾਸ। ਸਾਹਿਬ ਜੀ ਕਹਿੰਦੇ ਉਹ ਨਰਕ ਜੇ ਨਰਕ, ਰੱਬ ਭੁੱਲ ਗਿਆ, ਨਾਮ ਭੁੱਲ ਗਿਆ, ਸ਼ਬਦ ਭੁੱਲ ਗਿਆ, ਗੁਰੂ ਭੁੱਲ ਗਿਆ, ਸੰਗਤ ਭੁੱਲ ਗਈ ਹੈ। ਇਸ ਕਰਕੇ ਗਰੀਬ ਨਿਵਾਜ ਕਹਿੰਦੇ ਉਹ ਨਰਕ ਹੈ। ਬੇਮੁੱਖ ਹੋਏ ਰਾਮ ਤੇ ਲੱਗਣ ਜਨਮ ਬਜੋਗ, ਫਿਰ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ, ਵਿੱਚ ਨਾ ਕੋਈ ਕਰ ਸਕੈ ਕਿਸ ਤਹਿ ਰੋਵੈ ਰੋ ਲਿਖਿਆ ਧੁਰ ਸੰਜੋਗ, ਹੁਣ ਕਿਹੜਾ ਵਿੱਚ ਵਿਚੋਲਾ ਬਣੇ ਤੇਰਾ ਕੀਤਾ ਹੀ ਹੈ। ਪਰ ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਯੋਗ, ਨਾਨਕ ਕੋ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਚ। ਉਹ ਮੇਰਾ ਵਾਹਿਗੁਰੂ ਬੰਦਨਾ ਨੂੰ ਮੋਚ ਕੱਟ ਦੇਣ ਵਾਲਾ ਹੈ। ਵਡਭਾਗੀ ਵੱਡਿਆਂ ਭਾਗਾਂ ਨਾਲ ਭੁੱਲ ਭੁਲੇਖੇ ਕਿਧਰੇ ਗੁਰਦੁਆਰਾ ਮਿਲ ਗਿਆ ਹੈ, ਗੁਰੂ ਦੀ ਸੰਗਤ ਮਿਲ ਗਈ ਹੈ ਤਾਂ ਬੰਧਨ ਕੱਟੇ ਜਾਂਦੇ ਨੇ, ਨਹੀਂ ਤਾਂ ਗਰੀਬ ਨਿਵਾਸ। ਸੱਚੇ ਪਾਤਸ਼ਾਹ ਜੀ ਕਹਿੰਦੇ ਨਾਨਕ ਗੁਰੂ ਅਰਜਨ ਦੇਵ ਕਿਰਪਾਲੂ ਜੀ ਦੇ ਅੰਮ੍ਰਿਤ ਬਚਨ ਨੇ, ਨਰਕ ਬਰਾਬਰ ਹੈ, ਨਰਕ ਤੋਂ ਵੀ ਜ਼ਿਆਦਾ ਔਖਾ ਹੈ। ਉੱਜੜ ਸੋਈ ਥਾਓ ਉਜਾੜ ਦੀ ਨਿਆਈ ਹੈ, ਜਿੱਥੇ ਨਾਮ ਜਪਦੇ ਨੇ ਘਰ ਮੰਦਰ ਹਟ ਨਾਲੇ ਸੂ ਹੈ, ਜਿਸ ਵਿੱਚ ਨਾਮ ਨਿਵਾਸੀ ਰਾਮ। ਪ੍ਰਤੱਖ ਘਰ ਪ੍ਰਤੱਖ ਹੱਟ, ਉਹ ਮੰਦਰ ਸੋ ਵਨੀਕ ਨੇ। ਆ ਸਰੀਰ ਕੀ ਹੈ? ਇਹ ਸਰੀਰ ਵੀ ਮੰਦਰ ਹੈ। ਤੁਸੀਂ ਕਹੋ ਜੀ ਉਹ ਕਿਵੇਂ? ਇਹੋ ਸਰੀਰ ਹਰ ਮੰਦਰ ਹੈ, ਇਹ ਮੇਰੇ ਵਾਹਿਗੁਰੂ ਜੀ ਦਾ ਰਚਿਆ ਹੋਇਆ ਹਰ ਮੰਦਰ ਹੈ। ਹਰ ਮੰਦਰ ਵਿੱਚ ਕੀ ਹੈ? ਸਤਿਗੁਰੂ ਜੀ ਦੀ ਜੋਤ ਪ੍ਰਕਾਸ਼ ਹੈ। ਤੇ ਆ ਸਰੀਰ ਹਰ ਮੰਦਰ ਵਿੱਚ ਵੀ ਮੇਰੇ ਸਤਿਗੁਰੂ ਜੀ ਜੋਤ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਇਹ ਚੇਤੇ ਨਹੀਂ ਨਾ ਦਿਸ ਨਹੀਂ ਰਹੀ। ਇਹੋ ਸਰੀਰ ਹਰ ਮੰਦਰ ਹੈ, ਜੇ ਸੱਚੇ ਕੀ ਵਿੱਚ ਜੋਤ, ਗੋਹਜ ਰਤਨ ਵਿੱਚ ਲੋਕਰ ਹੈ, ਕੋਈ ਗੁਰਮੁਖ ਕੱਢੈ ਖੋਤ। ਕੋਈ ਕੋਈ ਗੁਰਮੁਖ ਹੈ ਜਿਹੜਾ ਖੋਜ ਕਰਕੇ ਇਹਨੂੰ ਲੱਭ ਲੈਂਦਾ ਹੈ, ਨਹੀਂ ਤਾਂ ਗਰੀਬ ਨਿਵਾਸ ਜੀ ਕਹਿੰਦੇ ਇਸ ਕਰਕੇ ਜਿੱਥੇ ਨਾਮ ਹੈ, ਜੇ ਸਰੀਰ ਵਿੱਚ ਨਾਮ ਆ ਗਿਆ ਹੈ ਨਾ, ਇਹ ਜੋਤ ਸਖਿਆਤ ਰੂਪ ਪ੍ਰਗਟ ਹੋ ਜਾਵੇਗੀ। ਇਹ ਮੰਦਰ ਹੈ, ਇਹ ਮੇਰੇ ਵਾਹਿਗੁਰੂ ਜੀ ਦਾ ਰਹਿਣ ਵਾਲਾ ਘਰ ਹੈ। ਇਹੋ ਜੱਗ ਸੱਚੇ ਕੀ ਹੈ ਕੋਠੜੀ, ਜੇ ਸੱਚੇ ਕਾ ਵਿੱਚ ਵਾਸ ਜੀ ਦਾ ਉਹਦਾ ਵਾਸਾ ਰਚਿਆ ਹੋਇਆ ਜੇ, ਤਾਂ ਗਰੀਬ ਨਿਵਾਸ ਜੀ ਕਿਰਪਾ ਕਰਦੇ ਨੇ, ਜਿੱਥੇ ਨਾਮ ਨਹੀਂ ਹੈ ਉਹ ਉਜਾੜ ਥਾਂ ਹੋ ਜਾਂਦੇ ਨੇ। ਸਹਿ

ਭਿਆਨਕ ਜੰਗਲ ਹੈ, ਪਰ ਅਸੀਂ ਨਗਰ, ਨਗਰ ਦਾ ਅਰਥ ਹੈ ਸੱਚਾ, ਨਗਰ ਦਾ ਅਰਥ ਹੈ ਸੱਚਾ, ਅਟਲ ਰਹਿਣ ਵਾਲਾ ਕਰ ਮੰਨਿਆ, ਇਹਨੂੰ ਸੱਚਾ ਕਰਕੇ ਮੰਨ ਲਿਆ ਵੀ ਇਹ ਸਦਾ ਸੰਸਾਰ ਸੱਚਾ ਹੈ, ਭਰਮ ਪੈ ਗਿਆ ਹੈ। ਇਹ ਤੇ ਮੇਰੇ ਵਾਹਿਗੁਰੂ ਜੀ ਨੇ ਇੱਕ ਰਚਨਾ ਜੀ ਰਚ ਦਿੱਤੀ ਹੈ, ਜਿਹਨੂੰ ਨਾਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੰਮ੍ਰਿਤ ਬਾਚਾ ਨੇ ਸਾਧੋ ਰਚਨਾ ਰਾਮ ਬਣਾਈ। ਇਹ ਵਾਹਿਗੁਰੂ ਜੀ ਨੇ ਰਚਨਾ ਰਚੀ ਹੈ, ਵੇਖਣ ਨੂੰ ਸੱਚੀ ਲੱਗਦੀ ਹੈ, ਬੱਦਲਾਂ ਦੀ ਛਾਂ ਵੇਖਣ ਨੂੰ ਸੱਚੀ ਲੱਗਦੀ ਹੈ, ਦੀਵੇ ਦੀ ਲਾਟ ਵੇਖਣ ਨੂੰ ਸੱਚੀ ਲੱਗਦੀ ਹੈ, ਹੈ ਤੇ ਝੂਠੀ ਹੈ ਨਾ। ਤੁਹਾਨੂੰ ਇੱਕ ਦਿਨ ਪੌੜੀ ਸੁਣਾਈ ਸੀ, ਯਾਦ ਆ ਜਾਣੀ ਹੈ, ਬੰਦੀ ਛੋੜ ਵਾਲੇ ਦਿਨ ਰਾਗੀ ਸਿੰਘਾਂ ਦੀ ਟੇਕ ਲੱਗੀ ਹੁੰਦੀ ਹੈ, ਦੀਵਾਲੀ ਦੀ ਰਾਤ ਦੀਵੇ ਹੈ, ਝੂਠੇ ਨੇ ਬੁੱਝ ਜਾਂਦੇ ਨੇ। ਦੀਵਾਲੀ ਦੀ ਰਾਤ ਦੀਵੇ ਬਾਲੀਅਨ, ਤਾਰੇ ਜਾਤ ਸੁਨਾਤ ਅੰਬਰ ਭਾਲੀਅਨ, ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀਅਨ, ਤੀਰਥ ਜਾਤੀ ਜਾਤ ਨੈਣ ਨਿਹਾਲੀਅਨ, ਹਰ ਚੰਦੌਰੀ ਝਾਤ ਵਸਾਏ ਉਚਾਲੀਅਨ, ਗੁਰਮੁਖ ਸੁਖ ਫਲ ਦਾਤ ਸ਼ਬਦ ਸੰਭਾਲੀਅਨ। ਸ਼ਬਦ ਥੋੜੀ ਜਾਂਦਾ ਹੈ, ਸ਼ਬਦ ਤੇ ਅੰਦਰ ਘਰ ਘਰ ਜਾਂਦਾ ਹੈ। ਨਾਵੇਂ ਪਾਤਸ਼ਾਹ ਜੀ ਕਹਿੰਦੇ ਨੇ ਸਾਧੋ ਰਚਨਾ ਰਾਮ ਬਣਾਈ, ਇੱਕ ਬਿਨਸ ਸੱਚੀ ਮੰਨ ਲਿਆ ਨੇ, ਇੱਕ ਤਾਂ ਚਲੇ ਗਏ ਨੇ, ਇੱਕ ਅਸਥਰ ਮਨ ਤੇ ਜਿਹੜੇ ਅਜੇ ਮੌਜੂਦ ਨੇ, ਕਹਿੰਦੇ ਨਾ ਜੀ ਨਾ, ਉਹ ਚਲੇ ਗਏ ਨੇ।

ਇੱਥੇ ਹੀ ਰਹਿਣਾ, ਆਪਾਂ ਥੋੜੀ ਜਾਣਾ, ਆਹ ਤੇ ਸਾਰਾ ਕੁਝ ਮੇਰੇ ਕੋਲ ਹੀ ਰਹਿਣਾ। ਇੱਕ ਮਿਣਸ ਇੱਕ ਅਸਥਰ ਮਨ, ਕਿਆ ਬਾਤ ਹੈ, ਅੱਛਰ ਚ ਲਿਖਿਓ ਨਾ ਜਾਈ, ਕੌਤਕ ਬੜਾ ਨਜ਼ਾਰਾ ਵੇਖਿਆ ਨਹੀਂ ਜਾਂਦਾ। ਇਹਦਾ ਕਾਰਨ ਕੀ ਹੈ? ਹਰ ਇੱਕ ਪਿੱਛੇ ਕਿਸੇ ਨਾ ਕਿਸੇ ਦਾ ਕਾਰਨ ਹੁੰਦਾ ਜੇ। ਅਚਰ ਚ ਲਖਿਓ ਨਾ ਜਾਈ, ਉਹਦਾ ਕਾਰਨ ਕੀ ਹੈ? ਕਾਮ ਕ੍ਰੋਧ ਮੋਹ ਵਸ ਪ੍ਰਾਣੀ, ਇਹਦੇ ਵਿੱਚ ਵਸ ਹੋ ਗਿਆ, ਤੇ ਇਹਦੇ ਵਸ ਹੋਣ ਕਰਕੇ ਹਰ ਮੂਰਤ ਵਿਸਰਾਈ, ਫਿਰ ਇਹਦੇ ਵਿੱਚ ਹੀ ਵਸਣ ਕਰਕੇ ਝੂਠਾ ਤਨ ਸਾਚਾ ਕਰ ਮਾਨਿਓ, ਜਿਉਂ ਬਹਾਦਰ ਕੀ ਸ਼ਾਈ, ਜਨ ਨਾਨਕ ਜਗ ਜਾਣਿਓ ਮਿਥਿਆ ਰਹਿਓ ਰਾਮ ਸ਼ਰਣਾਈ। ਮਿਥਿਆ ਜਾਣ ਕੇ ਚਰਨਾਂ ਦੀ ਸ਼ਰਨ ਚ ਆ ਗਿਆ। ਸਾਹਿਬ ਜੀ ਕਿਰਪਾ ਕਰਦੇ ਮਹਾਂ ਭਿਆਨ ਉਦਿਆਨ, ਨਗਰ ਕਰ ਮਾਨਿਆ ਝੂਠ ਸਮੱਗਰੀ ਪੇਖਾ, ਵੇਦਾ ਸਮੱਗਰੀ ਨੂੰ ਪਦਾਰਥਾਂ ਨੂੰ ਸੱਚ ਕਰ ਜਾਣਿਆ। ਵੇਖਿਆ ਨਾ ਸਾਰੇ ਬੋਲ ਆ ਗਏ ਨੇ, ਪਾਤਸ਼ਾਹ ਜੀ ਕਹਿੰਦੇ ਉਹਨੂੰ ਸੱਚਾ ਕਰਕੇ ਮੰਨ ਲਿਆ, ਸੱਚਾ ਨਹੀਂ ਹੈ ਉਹ, ਝੂਠ ਹੈ, ਭਰਮ ਕਰਕੇ ਸੱਚਾ ਲੱਗਦਾ ਹੈ। ਨਰਪਤ ਏਕ ਸਿੰਘਾਸਣ ਸੋਇਆ, ਸੁਪਨੇ ਭਇਆ ਭਿਖਾਰੀ, ਅਛਤ ਰਾਜ ਬਿਸ਼ਰਤ ਦੁੱਖ ਪਾਇਆ, ਸੋਗਤ ਪਈ ਹਮਾਰੀ, ਰਾਜ ਭੁਜੰਗ ਪ੍ਰਸੰਗ ਜੈਸੇ ਹੈ ਅਬਕਸ਼ ਮਰਮ ਜਣਾਇਆ। ਰਾਜ ਪ੍ਰਸੰਗ, ਬਾਬਾ ਰਵਿਦਾਸ ਜੀ ਕਹਿੰਦੇ ਆ ਪ੍ਰਸੰਗ ਬੜਾ ਅਨੋਖਾ ਜੇ, ਰਾਜ ਰੱਜੂ, ਰੱਜੂ ਮੀਨਜ ਰੱਸੀ, ਥੋੜਾ ਜਿਹਾ ਚਾਨਣ ਹੈ ਤੇ ਥੋੜਾ ਜਿਹਾ ਅੰਧੇਰਾ ਜੇ, ਜਿਹਨੂੰ ਕਹਿੰਦੇ ਸੂਰਜ ਅੰਦਰ ਬਾਹਰ ਹੈ, ਮੇਰੇ ਵਰਗੇ ਦੀ ਨਿਗਾਹ ਘੱਟ ਹੋਵੇ, ਰੱਸੀ ਪਈ ਹੋਈ ਹੈ ਤੇ ਜਦੋਂ ਇੱਕਦਮ ਭੁਲੇਖਾ ਜਿਹਾ ਪਿਆ ਤੇ ਤਰਪ ਕੇ ਪਛਾਹ ਹੋ ਗਿਆ, ਸੱਪ ਹੀ ਸੱਪ ਪਿਆ ਹੀ ਤਰਪ ਕੇ ਪਛਾਹ ਹੋ ਗਿਆ। ਥੋੜਾ ਜਿਹਾ ਹੋਰ ਕੋਈ ਵੱਧ ਨੇਤਰਾਂ ਵਾਲਾ ਸੀ, ਉਹ ਕਹਿੰਦਾ ਮੈਂ ਵੇਖਦਾ, ਮੈਂ ਦਿਸਦਾ ਉਹਨੂੰ ਵੀ ਨਹੀਂ ਹੈ। ਉਹ ਕਹਿੰਦਾ ਯਾਰ ਤੈਨੂੰ ਭੁਲੇਖਾ ਪੈ ਗਿਆ, ਇਹ ਤੇ ਜ਼ਮੀਨ 'ਚ ਤਰੇੜ ਆਈ ਹੋਈ ਹੈ, ਉਹ ਤਰੇੜਾਂ ਵਿੰਗੀਆਂ ਟੇਢੀਆਂ ਹੁੰਦੀਆਂ ਸਨ, ਸੱਪ ਥੋੜ੍ਹੀ ਹੈ, ਹੈ ਦੋਨਾਂ ਦੀਆਂ ਗੱਲਾਂ ਗਲਤ। ਤੇ ਜਾਂ ਤੁਹਾਡੇ ਵਰਗਾ ਸਿਆਣਾ ਆ ਗਿਆ, ਉਹ ਕਹਿੰਦਾ ਯਾਰ ਇੱਦਾਂ ਕਰੋ ਵੀ ਲਾਈਟ ਕਰੋ, ਰੋਸ਼ਨੀ ਕਰੋ, ਇਹ ਤੇ ਹਿਲਦਾ ਹੀ ਨਹੀਂ ਹੈ। ਤੇ ਜਦੋਂ ਕੀਤੀ ਲਾਈਟ ਤਾਂ ਨਾ ਉੱਥੇ ਰਹਿ ਗਿਆ ਸੱਪ, ਤੇ ਨਾ ਉੱਥੇ ਰਹਿ ਗਈ ਕੋਈ ਤਰੇੜ, ਉਹ ਤੇ ਕੇਵਲ ਰੱਸੀ ਪਈ ਹੋਈ ਸੀ, ਉੱਥੇ ਹੈ ਕੁਛ ਵੀ ਨਹੀਂ ਸੀਗਾ, ਬਸ ਕਹਾਣੀ ਆ ਹੀ ਬਣੀ ਹੋਈ ਜੇ, ਵੀ ਇਹ ਸਾਰਾ ਸੱਚਾ ਜੇ ਸੱਚਾ ਹੈ ਸਾਰਾ ਝੂਠਾ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਾਮ ਕ੍ਰੋਧ ਅਹੰਕਾਰ ਫਿਰ ਹੈ ਦੇਵਾਨਿਆ, ਫਿਰਦਾ ਜੇ ਫਿਰਦਾ ਪਾਮਰ ਹੋਇਆ ਫਿਰਦਾ, ਪਾਮਰ ਚੰਚਲ, ਕਾਹਦੇ ਵਿੱਚ, ਕਾਮ ਵਿੱਚ, ਕ੍ਰੋਧ ਵਿੱਚ, ਅਹੰਕਾਰ ਵਿੱਚ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ।

ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ

ਆਰਿਆ ਸਿੱਖੀ ਸਿਦਕੇ ਸਾਂ ਸੁਆਸਾਂ ਸੰਗ ਨਿਭਾਇਆ ਤਿਨਾ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੇ ਪ੍ਰਿਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ

ਬਹੁਦਿਆ ਹੋਇਆ ਪੁੱਲ ਚੁੱਕਦੀ ਖਿਮਾ ਬਖਸ਼ਣਾ ਪੜੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ।

ਨੇ ਜੇਲਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ, ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ ਹੈ। ਆਇਆ ਦਿਨ ਆਪਦੇ ਭਾਣ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ। ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ ਅਸ਼ਰ ਚਰਨ ਸਿੰਘ ਦੀ ਤੰਦਰੁਸਤੀ ਵਾਸਤੇ, ਆਪ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ, ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੇ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ। ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀਆਂ ਦਾ ਨਾਮ ਚਿੱਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ

गुरु ग्रंथ जी मान्यो प्रगट गुरा की जो प्रभु को मिल बोच है।

ਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸਿੰਘ ਜੀ ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮਾਂ ਦੇ ਦੀਵਾਨਾਂ ਵਿੱਚ ਆਪ ਜੀ ਨੇ ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਭਰਨੀਆਂ ਜੀ।

ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਸਗਲ ਦੁਆਰ ਕੋ ਛਾੜ ਕੈ ਗਹੋ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਜਸ ਗੋਬਿੰਦ ਦਾਸ ਤੁਹਾਰ। ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

Vaheguru, Vaheguru, Vaheguru, Vaheguru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Bye.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Vaheguru.

वाहेगुरु वाहेगुरु वाहेगुरु वाहेगुरु वाहेगुरु वाहेगुरु।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਤੱਕੀ ਤੋਂ ਸੁਣਨਾਏ ਜੀਉ। ਮੈਂ ਆਸਾ ਰੱਖੀ ਚਿੱਤ ਮਹਿ, ਮੇਰਾ ਸਭੇ ਦੁਗਵਾਏ ਜੀਉ। ਸੱਜਣ ਸੱਚਾ ਪਾਤਸ਼ਾਹ ਸਿਰਸਾ ਦੇਸਾ, ਜਿਸ ਪਾਸ ਬੈਠਿਆ ਸੂਹੀਐ ਸਭਨਾ ਦਾ ਮਿਸਾਊ। ਜਿੰਤੇ ਚੂਲੇ ਰਤੜੇ ਪਿਆਰੇ, ਕੰਤ ਨਾ ਕੇਵ ਤੂਰਤ ਨਾ ਕੀਜੇ ਮਿਲੀ ਜੀ, ਕਉ ਨਾਨਕ ਕੀ ਅਰਦਾਸ। ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਸੂਈ ਮਹੱਲਾ ਚੌਥਾ, ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠੇ ਰੰਗ

ਵਾਹਿਗੁਰੂ ਸਾਹਿਬ ਜੀਓ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤਦਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤਹਿ ਮਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰੱਖੋ ਸਰਨਾਈ। ਸੋ ਕਹੋ ਟਲ ਗੁਰ ਸੇਵੀ ਹੈ, ਅਹਿਨਸ ਸਹਿਜ ਸੁਭਾਈ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਹੋਵੈ ਸਿਵਤ ਖੁਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀ ਐ। ਤਦ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸ੍ਰੀ ਮਹੱਲਾ ਚੌਥਾ, ਘਰ ਪਹਿਲਾ ਚੌਪਦੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮੇਰੇ ਹੀਰੇ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ। ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਗੁਰ ਨਾਮ ਦਿਓ ਰਿਨ ਲਾਥਾ। ਮੇਰਾ ਹੀਰੇ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ। ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਗੁਰੂ ਨਾਮ ਦਿਓ ਰਿਨ ਲਾਥਾ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾ, ਗੁਰਪੂਰਾ ਹਰ ਨਾਮ ਦਰੜਾਇਆ, ਬਿਨ ਨਾਵੈ ਜੀਵਨ ਬਿਰਥਾ ਰਹਾਉ। ਬਿਨ ਗੁਰ ਮੂੜ ਭਏ ਹੈ ਮਨਮੁਖ, ਤੇ ਮੋਹ ਮਾਇਆ ਨਿਤ ਫਾਥਾ। ਤਿੰਨ ਸਾਧੂ ਚਰਨ ਨ ਸੇਵੇ ਕਬਹੂ, ਤਿੰਨ ਸਭ ਜਨਮ ਅਕਾਥਾ। ਜਿਨ ਸਾਧੂ ਚਰਨ ਸਾਧ ਪਗ ਸੇਵੇ, ਤਿੰਨ ਸਫਲਿਓ ਜਨਮ ਸਨਾਥਾ। ਮੋਹ ਕੋ ਕੀਜੈ ਦਾਸ, ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ। ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉ ਚਾਲਹ ਮਾਰਗ ਪੰਥਾ। ਹਮ ਅੰਧਲੇ ਕੋ ਗੁਰ ਅੰਚਲ ਦੀਜੈ, ਜਨ ਨਾਨਕ ਚਲਹਿ ਮਲੰਥਾ। ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉ ਚਾਲਹ ਮਾਰਗ ਪੰਥਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪਹਿਲਾ। ਜੇਤਾ ਸ਼ਬਦ

ਸਾਗ ਰਤਨ ਭਰੀਆ ਪਰਵਾਨ, ਤਿਸ ਵਿੱਚ ਉਪਜੈ ਅੰਮ੍ਰਿਤ ਸਾਰ। ਨਾਨਕ ਕਰਤੇ ਕਾਇਹੋ ਧਨ ਮਾਲ, ਜੇ ਕੋ ਬੂਝੈ ਇਹੋ ਵਿਚਾਰ। ਆਸਾ ਮਹੱਲਾ ਪਹਿਲਾ, ਕਰ ਕਿਰਪਾ ਆਪਣੇ ਘਰ ਆਇਆ, ਤਾਮਿਲ ਸਖੀਆਂ ਕਾਜ ਰਚਾਇਆ। ਖੇਲ ਦੇਖ ਮਨ ਆਨੰਦ ਭਇਆ, ਸਹੁ ਬਿਆਹਣ ਆਇਆ। ਗਾਵਹੋ ਗਾਵਹੋ ਕਾਮਣੀ ਵਿਵੇਕ ਵਿਚਾਰ, ਹਮਰੇ ਘਰ ਆਇਆ ਜਗ ਜੀਵਨ ਪਧਾਰ ਰਹਾਉ। ਗੁਰੂ ਦੁਆਰਾ ਹਮਰਾ ਵਿਆਹੋ ਜੇ ਹੋਆ, ਜਾ ਸਹੁ ਮਿਲਿਆ ਤਾਂ ਜਾਣਿਆ। ਤਹਿ ਲੋਕਾਂ ਮੈਂ ਸਬਦ ਰਵਿਆ ਹੈ, ਆਪ ਗਇਆ ਮਨ ਮਾਨਿਆ। ਆਪਣਾ ਕਾਰਜ ਆਪ ਸਵਾਰੇ, ਹੋਰਨ ਕਾਰਜ ਨਾ ਹੋਈ। ਜਿਤ ਕਾਰਜ ਸਤ ਸੰਤੋਖ ਦਇਆ ਧਰਮ ਹੈ, ਗੁਰਮੁਖ ਬੂਝੈ ਕੋਈ। ਭਣਤ ਨਾਨਕ ਸਭਨਾ ਕਾਪਿਰ ਏਕੋ ਸੋਏ, ਜਿਸਨੋ ਨਦਰ ਕਰੇ ਸਾ ਸੁਹਾਗਣ ਹੋਏ। ਆਸਾ ਮਹੱਲਾ ਪਹਿਲਾ, ਗ੍ਰਹਿ ਬਨ ਸੰਸਾਰ ਸਹਿਜ ਸੁਭਾਏ, ਦੁਰਮਤ ਗਤ ਭਈ ਕੀਰਤ ਠਾਈ। ਸੱਚ ਪੌੜੀ ਸਚੋ ਮੁਖ ਨਾਉ, ਸਤਿਗੁਰ ਸੇਵ ਪਾਏ ਨਿਜ ਥਾਉ। ਮਨ ਝੂਰੇ ਖੜ ਦਰਸਨ ਜਾਨ, ਸਰਬ ਜੋਤ ਪੂਰਨ ਭਗਵਾਨ ਰਹਾਉ। ਅਧਿਕ ਇਤਿਹਾਸ ਭੇਖ ਬਹੁ ਕਰੈ, ਦੁੱਖ ਵਿਖਿਆ ਸੁਖ ਤਨ ਪਰ ਹਰੈ। ਕਾਮ ਕ੍ਰੋਧ ਅੰਤਰ ਧਨ ਹਿਰੈ, ਦੁਬਧਾ ਛੋੜ ਨਾਮ ਨਿਸਤਰੈ। ਸਿਫਤ ਸਲਾਹਨ ਸਹਿਜ ਆਨੰਦ, ਸਖਾ ਸੈਨ ਪ੍ਰੇਮ ਗੋਬਿੰਦ। ਆਪੇ ਕਰੇ ਆਪੇ ਬਖਸਿੰਦ, ਤਨ ਮਨ ਹਰ ਪੈ ਆਗੈ ਜਿੰਦ। ਝੂਠ ਵਿਕਾਰ ਮਹਾਂ ਦੁੱਖ ਦੇਹੇ, ਭੇਖ ਵਰਣ ਦਿਸੈ ਸਭ ਖੇਹੇ। ਜੋ ਉਪਜੈ ਸੋ ਆਵੈ ਜਾਏ, ਨਾਨਕ ਆਸਤਰ ਨਾਮ ਰਜਾਏ। ਆਸਾ ਮਹੱਲਾ ਪਹਿਲਾ, ਏਕੋ ਸਰਬਰ ਕਮਲ ਅਨੂਪ, ਸਦਾ ਵਿਗਾਸੈ ਪਰਮਲ ਰੂਪ। ਊਜਲ ਮੋਤੀ ਝੁਗਹਿ ਹੰਸ, ਸਰਬ ਕਲਾ ਜਗਦੀਸੈ ਅੰਸ। ਜੋ ਦਿਸੈ ਸੋ ਉਪਜੈ ਬਿਨਸੈ, ਬਿਲਨ ਜਲ ਸਰਬਰ ਕਮਲ ਨਦੀ ਸੈ ਰਹਾਉ। ਬਿਰਲਾ ਬੂਝਾ ਪਾਵੈ ਭੇਦ, ਸਾਖਾ ਤੀਨ ਕਹੈ ਨਿਤ ਭੇਦ। ਨਾਦ ਬਿੰਦ ਕੀ ਸੁਰਤ ਸਮਾਏ, ਸਤਿਗੁਰ ਸੇਵ ਪਰਮ ਪਦ ਪਾਏ।

ਪੁੱਤਰ ਭਵਨ ਮਹਿ ਜੋਤ, ਤਰ ਭਵਨ ਮਹਿ ਜਾਣਿਆ, ਉਲਟ ਭਈ ਘਰ ਘਰ ਮਹਿ ਆਣਿਆ। ਐਨਸ ਭਗਤ ਘਰੇ ਲਿਬਲਾਏ, ਨਾਨਕ ਤਿਨ ਕੈ ਲਾਗੈ ਪਾਏ, ਆਸਾ ਮਹੱਲਾ ਪਹਿਲਾ। ਗੁਰਮਤਿ ਸਾਚੀ ਹੁਜਤ ਦੂਰ, ਬਹੁਤ ਸਿਆਣਪ ਲਾਗੈ ਦੂਰ, ਲਾਗੀ ਮੈਲ ਮਿਟੈ ਸਚ ਨਾਹੀ, ਗੁਰ ਪ੍ਰਸਾਦ ਰਹਿ ਲਿਬਲਾਏ। ਹੈ ਹਜੂਰ ਹਾਜ਼ਰ ਅਰਦਾਸ, ਦੁੱਖ ਸੁਖ ਸਾਚ ਕਰਤੇ ਪ੍ਰਭ ਪਾਸ ਰਹਾਉ। ਕੂੜ ਕਮਾਵੈ ਆਵੈ ਜਾਵੈ, ਕਹਿਣ ਕਥਨ ਵਾਰਾ ਨਹੀਂ ਆਵੈ, ਕਿਆ ਦੇਖਾਂ ਸੂਝ ਬੂਝ ਨਾ ਪਾਵੈ, ਬਿਨ ਨਾਵੈ ਮਨ ਤ੍ਰਿਪਤ ਨਾ ਆਵੈ। ਜੇ ਜਨ ਜੋ ਜਨਮੇ ਸੇ ਰੋਗ ਵਿਆਪੇ, ਹਮੈ ਮਾਇਆ ਦੁਖ ਸੰਤਾਪੇ, ਸੇ ਜਨ ਬਾਚੇ ਜੋ ਪ੍ਰਭ ਰਾਖੇ, ਸਤਿਗੁਰ ਸੇਵ ਅੰਮ੍ਰਿਤ ਰਸ ਚਾਖੇ। ਚਲ ਤੋ ਮਨ ਰਾਖੈ ਅੰਮ੍ਰਿਤ ਚਾਖੈ, ਸਤਿਗੁਰ ਸੇਵ ਅੰਮ੍ਰਿਤ ਸ਼ਬਦ ਭਾਖੈ, ਸਾਚੈ ਸ਼ਬਦ ਮੁਕਤ ਗਤ ਪਾਏ, ਨਾਨਕ ਵਿੱਚੋਂ ਆਪ ਗਵਾਏ, ਆਸਾ ਮਹੱਲਾ ਪਹਿਲਾ।

ਨਾਲ ਪਿਆਰੇ ਸੰਗ ਹਰ ਜਿਉ ਰਾਖੋ ਆਪਣੀ ਸਰਨਾਈ ਗੁਰ ਪ੍ਰਸਾਦੀ ਹਰ ਰਸ ਪਾਇਆ ਨਾਮ ਪਦਾਰਥ ਨੌਨਦ ਪਾਈ ਰਹਾਉ ਕਰਮ ਧਰਮ ਸੱਚ ਸਾਚਾ ਨਾਓ ਤਾਂ ਸਦ ਬਲਹਾਰਾ ਜਾਓ ਜੋ ਹਰ ਰਾਤੇ ਸੇ ਜਨ ਪਰਵਾਨ ਤਿਨ ਕੀ ਸੰਗਤ ਪਰਮ ਨਿਧਾਨ ਹਰ ਵਰ ਜਿਨ ਪਾਇਆ ਧਨ ਨਾਰੀ ਹਰ ਸਿਉ ਰਾਤੀ ਸ਼ਬਦ ਵਿਚਾਰੀ ਆਪ ਤਰੈ ਸੰਗਤ ਕੁਲ ਤਾਰੈ ਸਤਿਗੁਰ ਸੇਵ ਤਤ ਵਿਚਾਰੈ ਹਮਰੀ ਜਾਤ ਪਤ ਸਚ ਨਾਓ ਕਰਮ ਧਰਮ ਸੰਜਮ ਸਤ ਭਾਉ ਨਾਨਕ ਬਖਸੇ ਪੂਛ ਨ ਹੋਏ ਦੂਜਾ ਮਿਟੇ ਏਕੋ ਸੋਏ ਆਸਾ ਮਹੱਲਾ ਪਹਿਲਾ ਇੱਕ ਆਵੈ ਹੈ ਇੱਕ ਜਾਵੈ ਆਈ ਇੱਕ ਹਰ ਰਾਤੇ ਰਹਿ ਸਮਾਈ ਇੱਕ ਧਰਨ ਗਗਨ ਮੈਂ ਠੌਰ ਨ ਪਾਵੈ ਹੈ ਸੇ ਕਰਮਹੀਨ ਹਰ ਨਾਮ ਨ ਧਿਆਵੈ ਹੈ ਗੁਰਪੂਰੇ ਤੇ ਗਤ ਮਿਤ ਪਾਹੀ ਇਹੋ ਸੰਸਾਰ ਬਿਖਵਤ ਅਦ ਭਾਉ ਜਲ

ਪੇਲ ਗੁਰਮੁਖ ਨਿਰਮਲ ਰਹਿ ਪਿਆਰੇ, ਜਿਉਂ ਜਲ ਅੰਬ ਉਪਰ ਕਮਲ ਨਰਾਰੇ। ਬੁਰਾ ਭਲਾ ਕਹੋ ਕਿਸਨੋ ਕਹੀਐ, ਦਿਸੈ ਬ੍ਰਹਮ ਗੁਰਮੁਖ ਸਚ ਲਹੀਐ, ਅਕਥ ਕਥੋ ਗੁਰਮਤ ਵਿਚਾਰ, ਮਿਲ ਗੁਰ ਸੰਗਤ ਪਾਵੋ ਪਾਰ, ਸਾਸਤ ਵੇਦ ਸਿਮਰਤ ਬਹੁ ਭੇਦ, ਅੜਸਠ ਮੱਜਨ ਹਰ ਰਸ ਰੇਦ, ਗੁਰਮੁਖ ਨਿਰਮਲ ਮੈਲ ਨ ਲਾਗੈ, ਨਾਨਕ ਹਿਰਦੈ ਨਾਮ ਵਡੇ ਤੁਰ ਭਾਗੈ, ਆਸਾ ਮਹੱਲਾ ਪਹਿਲਾ। ਨਿਬ ਨਿਬ ਪਾਏ ਲਗੋ ਗੁਰ ਆਪਣੇ, ਆਤਮ ਰਾਮ ਨਿਹਾਰਿਆ, ਕਰਤ ਵਿਚਾਰ ਹਿਰਦੈ ਹਰ ਰਵਿਆ, ਹਿਰਦੈ ਦੇਖ ਵਿਚਾਰਿਆ, ਬੋਲੋ ਰਾਮ ਕਰੇ ਨਿਸਤਾਰਾ, ਗੁਰ ਪ੍ਰਸਾਦ ਰਤਨ ਹਰ ਲਾਭੈ, ਮਿਟੈ ਅਗਿਆਨ ਹੋਏ ਉਜੀਆਰਾ ਰਹਾਉ। ਰਵਣੀ ਰਵੈ ਬੰਧਨ ਨਹੀਂ ਟੂਟੈ, ਵਿੱਚ ਹੋਮੈ ਭਰਮ ਨ ਜਾਹੀ, ਸਤਿਗੁਰ ਮਿਲੈ ਤਾਂ ਹੋਮੈ ਟੂਟੈ, ਤਾਂ ਕੋ ਲਿਖੈ ਪਾਈ। ਹਰ ਹਰ ਨਾਮ ਭਗਤ ਪ੍ਰਾ ਪ੍ਰੀਤਮ, ਸੁਖ ਸਾਗਰ ਉਰ ਤਾਰੇ, ਭਗਤ ਬਚਲ ਜਗ ਜੀਵਨ ਦਾਤਾ, ਮਤ ਗੁਰਮਤ ਹਰ ਨਿਸਤਾਰੇ, ਮਨ ਸਿਉ ਜੂਝ ਮਰੈ ਪ੍ਰਭ ਪਾਏ, ਮਨਸਾ ਮਨ ਸਮਾਏ, ਨਾਨਕ ਕਿਰਪਾ ਕਰੇ ਜਗ ਜੀਵਨ, ਸਹਿਜ ਭਾਏ ਲਿਬਲਾਏ, ਆਸਾ ਮਹੱਲਾ ਪਹਿਲਾ। ਕਿਸ ਕੋ ਕਹੈ ਸੁਣਾਵੈ ਕਿਸ ਕੋ, ਕਿਸ ਸਮਝਾਵੈ ਸਮਝ ਰਹੇ, ਕਿਸੈ ਪੜਾਵੈ ਪੜ੍ਹ ਗੁਣ ਬੂਝੇ, ਸਤਿਗੁਰ ਸ਼ਬਦ ਸੰਤੋਖ ਰਹੇ। ਐਸਾ ਗੁਰਮਤ ਰਮਤ ਸਰੀਰਾ, ਹਰ ਭਜ ਮੇਰੇ ਮਨ ਗਹਿਰ ਗੰਭੀਰਾ ਰਹਾਉ। ਅਨਕ ਤੁਰੰਗ ਭਗਤ ਹਰ ਰੰਗਾ, ਅੰਦਨ ਸੂਚੇ ਹਰ ਗੁਣ ਸੰਗਾ, ਮਿਥਿਆ ਜਨਮ ਸਾਗਤ ਸੰਸਾਰਾ, ਰਾਮ ਭਗਤ ਜਨ ਕਰਹਿ ਨਰਾਰਾ। ਸੋਚੇ ਗਾਇਆ ਹਰ ਗੁਣ ਗਾਇਆ, ਆਤਮ ਚੇਨ ਰਹਿ ਲਿਵ ਲਾਇਆ, ਆਦ ਅਪਾਰ ਅਪਰੰਪਰ ਹੀਰਾ, ਲਾਲ ਰਤਾ ਮੇਰਾ ਮਨ ਧੀਰਾ, ਕਥ ਨੀ ਕਹੇ ਕਹੇ।

ਨਾਨਕ ਗੁਰਮਤਿ ਨਾਮ ਤੇ ਆਇਆ ਆਸਾ ਮਹੱਲਾ ਪਹਿਲਾ ਤੇ ਤੁਕਾ। ਕੋਈ ਭੀਖਕ ਭੀਖਿਆ ਖਾਏ, ਕੋਈ ਰਾਜਾ ਰਹਿਆ ਸਮਾਏ, ਕਿਸਹੀ ਮਾਨ ਕਿਸੈ ਅਪਮਾਨ, ਢਾਹੇ ਉਸਾਰੇ ਧਰੇ ਧਿਆਨ, ਤੁਝ ਤੇ ਵੱਡਾ ਨਾਹੀ ਕੋਏ, ਕਿਸ ਵੇ ਖਾਲੀ ਚੰਗਾ ਹੋਏ। ਮੈਂ ਤਾਂ ਨਾਮ ਤੇਰਾ ਆਧਾਰ, ਤੂੰ ਦਾਤਾ ਕਰਨਹਾਰ, ਕਰਤਾਰ ਰਹਾਓ, ਬਾਟ ਨਾ ਪਾਵੋ ਵੀਗਾ ਜਾਓ, ਦਰਗਾਹ ਬੈਸਨ ਨਾਹੀ ਠਾਓ। ਮਨ ਕਾ ਅੰਧਲਾ ਮਾਇਆ ਕਾ ਬੰਧ, ਕੀਨ ਖਰਾਬ ਹੋਵੈ ਨਿਤ ਕੰਧ, ਖਾਣ ਜੀਵਨ ਕੀ ਬਹੁਤੀ ਆਸ, ਲੇਖਾ ਤੇਰਾ ਸਸ ਗਰਾਸ। ਅਹਿਨਸ ਅੰਧਲੇ ਦੀਪਕ ਦੇ, ਭੌਜਲ ਡੂਬਤ ਚਿੰਤ ਕਰੇ, ਕਹਿ ਸੁਣਹਿ ਜੋ ਮਨ ਹੈ ਨਾਓ, ਹਉ ਬਲਹਾਰ ਤਾ ਕਹਿ ਜਾਓ।

ਨਦਰ ਕਰੇ ਤਾਂ ਸਤਿਗੁਰ ਮਿਲੈ ਪ੍ਰਣਪਤ ਨਾਨਕ ਭਵ ਜਲ ਤਰਹਿ ਆਸਾ ਮਹੱਲਾ ਪਹਿਲਾ ਪੰਚ ਪਦੇ ਦੁੱਧ ਬਿਨ ਧੇਨ ਪੰਖ ਬਿਨ ਪੰਖੀ ਜਲ ਬਿਨ ਉਤਪਜ ਕਾਮ ਨਾਹੀ ਕਿਆ ਸੁਲਤਾਨ ਸਲਾਮ ਬਹੂਣਾ ਅੰਧੇ ਕੋਠੀ ਤੇਰਾ ਨਾਮ ਨਾਹੀ ਕੀ ਬਿਸਰੈ ਦੁੱਖ ਬਹੁਤਾ ਲਾਗੈ ਦੁੱਖ ਲਾਗੈ ਤੂੰ ਬਿਸਰ ਨਾਹੀ ਰਾਹੁ ਅੱਖੀ ਅੰਧ ਜੀਵ ਰਸ ਨਾਹੀ ਕੰਨੀ ਪਵਣ ਨ ਬਾਜੈ ਚਰਨੀ ਚਲੈ ਪਜੂਤਾ ਆਗੈ ਬਿਨ ਸੇਵਾ ਫਲ ਲਾਗੇ ਅਖਰ ਬਿਰਖ ਬਾਗ ਭੋਇ ਚੋਖੀ ਸਿੰਚਿਤ ਭਾਉ ਕਰੇ ਹੀ ਸਭਨਾ ਫਲ ਲਾਗੇ ਨਾਮ ਏਕੋ ਬਿਨ ਕਰਮਾ ਕੈਸੇ ਲੇਹੀ ਜੇਤੇ ਜੀਤੇ ਤੇ ਸਭ ਤੇਰੇ ਬਿਨ ਸੇਵਾ ਫਲ ਕਿਸੈ ਨਾਹੀ ਦੁੱਖ ਸੁਖ ਭਾਣਾ ਤੇਰਾ ਹੋਵੈ ਬਿਨ ਨਾਵੈ ਜੀਉ ਰਹੈ ਨਾਹੀ ਮਤ ਵਿੱਚ ਮਰਨ ਜੀਵਨ ਹੋਰ ਕੈਸਾ ਜਾ ਜੀਵਾ ਤਾਂ ਜੁਗਤ ਨਾਹੀ ਕਹੈ ਨਾਨਕ ਜੀ ਵਾਲੇ ਜੀਆ ਜੈ ਭਾਵੈ ਤੈ ਰਾਖ ਤੂੰ ਹੀ ਮਤ ਵਿੱਚ ਮਰਨ

Guru, Guru, Guru, Guru, Guru, Guru.

Mm-hmm.

うまい。くびる。いいくかり。あっていかり。あっていほけあっ。ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋ ਲਾਭ ਇਹ ਇੱਕ ਘੜੀ ਤੁਸੀਂ ਲਗਾਤਾਰ ਸਿਮਰਨ ਕੀਤਾ ਇਹਦੇ ਨਾਲ ਪਹਿਲਾਂ ਸਾਡੀ ਰਸਨਾ ਪਵਿੱਤਰ ਹੁੰਦੀ ਨਾਮ ਕਹਿਤ ਗੋਬਿੰਦ ਕਾ ਵਾਹਿਗੁਰੂ ਨਾਮ ਕਹਿਤ ਗੋਬਿੰਦ ਕਾ ਸੂਚੀ ਭਈ ਰਸਨਾ ਰਸਨਾ ਨਿਰਮਲ ਹੋ ਜਾਂਦੀ ਸੁੱਚੀ ਹੋ ਜਾਂਦੀ ਕਿਉਂਕਿ ਮੰਦਾ ਬੋਲ ਬੋਲ ਕੇ ਨਿੰਦਿਆ ਚੁਗਲੀ ਕਰ ਕਰਕੇ ਅਸੀਂ ਆਪਣੀ ਰਸਨਾ ਨੂੰ ਮੈਲਾ ਕਰ ਲੈਂਦੇ ਅਤੇ ਜਦੋਂ ਆ ਕੇ ਇੱਕ ਘੜੀ ਲਗਾਤਾਰ ਜਪਦੇ ਹਾਂ ਪਹਿਲਾਂ ਤਾਂ ਰਸਨਾ ਹੀ ਸੁੱਚੀ ਹੁੰਦੀ ਫਿਰ ਇਹ ਕੰਨ ਜਿਨ੍ਹਾਂ ਨੂੰ ਸਰਵਣ ਕਿਹਾ ਇਹ ਪਵਿੱਤਰ ਹੁੰਦੇ ਆ ਇਹ ਸਰਵਣੋ ਮੇਰਿਓ ਸਾਚੇ ਸੁਣਨੇ ਨੂੰ ਪਠਾਏ ਅਤੇ ਪਹਿਲਾਂ ਕੀ ਸੁਣਦੇ ਸੀ ਨਿੰਦਿਆ ਚੁਗਲੀ ਕੰਨ ਵੀ ਮੈਲੇ ਹੋ ਗਏ ਸਾਚੇ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿੱਤ ਸੁਣੀ ਮਨ ਤਨ ਹਰਿਆ ਹੋ ਰਸਨਾ ਰਸ ਸੱਚ ਅਲੱਖ ਵਡਾਣੀ ਤਾਂ ਕਿ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਕੰਨ ਪਵਿੱਤਰ ਹੋਵੇ ਸਾਚੇ ਸੁਣਨੇ ਨੂੰ ਪਠਾਏ ਸੱਚ ਕੀ ਵਾਹਿਗੁਰੂ ਬੋਲ ਕੇ ਕੰਨ ਸੁਣਦੇ ਆ ਨਾ ਫੇਰ ਜਾ ਕੇ ਮਨ ਨਿਰਮਲ ਹੁੰਦਾ ਮਨ ਕੰਨਾਂ ਚ ਬਹਿ ਜਾਂਦਾ ਜਦੋਂ ਤੁਸੀਂ ਅੱਖਾਂ ਨਹੀਂ ਖੋਲਦੇ ਜਿਹਨੇ ਅੱਖਾਂ ਖੋਲ ਲਈਆਂ ਉਹਦਾ ਤਾਂ ਫਿਰ ਬਾਹਰ ਹੀ ਰਹੂਗਾ ਉਹ ਨੀਂਗਾ ਧੁੱਪੇਗਾ ਕਿਉਂਕਿ ਉਹ ਬਾਹਰ ਵੇਖੀ ਜਾਂਦਾ ਮਨ ਨੂੰ ਧੋਣਾ ਅੱਖਾਂ ਬੰਦ ਕਰਕੇ ਇੱਕ ਘੜੀ ਲਗਾਤਾਰ ਆਪਾਂ ਕਹਿੰਦੇ ਘੜੀ ਕੇ ਜਪ ਲਓ ਆ ਤੁਸੀਂ ਹੁਣ ਇੱਕ ਘੜੀ ਜਪਿਆ ਵਾ ਕਈ ਤਾਂ ਥੱਕ ਗਏ ਹੋਣੇ ਤਾਂ ਹੀ ਸਤਿਗੁਰਾਂ ਨੇ ਲਿਖਿਆ ਨਾ ਆਖਣ ਔਖਾ ਸਾਚਾ ਨਾਮ ਅਤੇ ਜੇ ਆਪਾਂ ਗੱਲਾਂ ਕਰਨ ਬਹਿ ਜਾਈਏ ਤਾਂ ਸਾਰੀ ਦਿਹਾੜੀ ਕਰੀ ਜਾਈ ਥੱਕਦੇ ਨੇ ਇਹ ਨਾਮ ਬੜਾ ਔਖਾ ਵਾ ਜਪਣਾ ਗੁਰੂ ਨਾਨਕ ਸਾਹਿਬ ਮੋਹਰ ਲਾ ਗਏ ਪਰ ਜਦੋਂ ਤੁਸੀਂ ਵਾਰੰਗ ਵਾਰ ਵਾਰ ਪ੍ਰਭ ਜਪੀਏ ਪ੍ਰੈਕਟਿਸ ਮੇਕਸ ਏ ਮੈਨ ਪਰਫੈਕਟ ਇਹ ਪ੍ਰੈਕਟਿਸ ਕਰੀ ਜਾਓਗੇ ਤੁਹਾਨੂੰ ਆਦਤ ਹੀ ਪੈ ਜਾਣੀ ਹੈ ਵੀ ਹੁਣ ਵਾਹਿਗੁਰੂ ਹੀ ਬੋਲਣਾ ਹੋਰ ਨਹੀਂ ਕੁਛ ਬੋਲਣਾ ਬੋਲੋ ਜਸ ਜਿਹ ਬਾ ਦਿਨ ਰਾਤ ਪ੍ਰਭ ਆਪਣੇ ਜਨ ਕਿੰਨੀ ਦਾਤ ਕਰੇ ਭਗਤ ਆਤਮਕ ਚਾਏ ਪ੍ਰਭ ਆਪਣੇ ਸੋ ਰਹੇ ਸਮਾਏ ਫਿਰ ਮਨ ਇੰਨਾ ਨਿਰਮਲ ਹੋ ਜਾਂਦਾ ਸੁਣ ਸੁਣ ਕੇ ਧੁੱਪ ਜਾਂਦਾ ਵਾ ਉਹ ਤੁਹਾਨੂੰ ਨੀਂਦ ਆ ਜਾਣੀ ਜਪਦਿਆਂ ਜਪਦਿਆਂ ਜਦੋਂ ਸਮਝੋ ਨੀਂਦ ਆ ਗਈ ਜਪਦਿਆਂ ਜਪਦਿਆਂ ਫਿਰ ਇਹ ਮਨ ਨਿਰਮਲ ਹੁੰਦਾ ਤੁਸੀਂ ਜਪਦਿਆਂ ਜਪਦਿਆਂ ਸੌਂ ਜਾਣਾ ਤਾਂ ਦੱਸਣਾ ਆਪੇ ਬੰਦ ਹੋ ਜਾਣੀ ਹੁਣ ਮੈਂ ਹੋਰ ਇੱਕ ਘੜੀ ਕਰਾ ਦਿੰਦਾ ਤੇ ਬੰਦ ਹੋ ਜਾਣੀ ਫਿਰ ਮਨ ਧੁੱਪਦਾ ਵਾ ਇਹ ਨੌ ਦੁਆਰਿਆਂ ਨੂੰ ਛੱਡ ਕੇ ਜਾਂਦਾ ਕਿੱਥੇ ਆ ਨਿੱਜ ਘਰ ਮਹਿਲ ਜਦੋਂ ਰਸਨਾ ਬੰਦ ਹੋ ਜਾਂਦੀ ਹੈ ਨਾ ਮਨ ਨੌ ਦੁਆਰਿਆਂ ਨੂੰ ਛੱਡ ਜਾਂਦਾ ਜਿਹਦੇ ਵਿੱਚ ਪ੍ਰੋਬਲਮ ਹੈ ਨੌ ਦਰ ਠਾਕੇ ਠਾਕੇ ਹੁੰਦੇ ਰੋਕ ਲਿਆ ਤੁਸੀਂ ਇਹਨੂੰ ਠਾਕਣਾ ਹੁੰਦਾ ਰੋਕ ਲੈਣਾ ਜਿੱਥੇ ਤਾਂ ਆ ਕੇ ਜਾਂਦਾ ਸੀ ਹੁਣ ਅੱਖਾਂ ਜਿਹਨੂੰ ਨਹੀਂ ਅਭਰਾਸ ਉਹਨੇ ਅੱਖਾਂ ਵੇਖੀ ਜਾਣਾ ਖੋਲ੍ਹ ਕੇ ਕਿਉਂਕਿ ਆਦਤ ਪਈ ਹੈ ਨਾ ਮਨ ਦੀ ਵੇਖਣ ਦੀ ਅੱਖਾਂ ਵੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ ਇਹ ਛੱਡਦਾ ਨਹੀਂ ਨੌ ਦਰਾਂ ਨੂੰ ਅਤੇ ਜੇ ਤੁਸੀਂ ਅੱਖਾਂ ਬੰਦ ਵੀ ਕਰ ਲਓ ਤਾਂ ਕੰਨਾਂ 'ਚੋਂ ਸੁਣੇਗਾ ਜੇ ਕੋਈ ਬਾਹਰ ਬੋਲੇਗਾ ਤਾਂ ਵੀ ਬਾਹਰ ਕੌਣ ਬੋਲਦਾ ਇੰਨਾ ਇਹ ਪਰਪੱਕ ਹੋਇਆ ਨੌ ਦਰਾਂ 'ਚ ਪਰ ਜਦੋਂ ਤੁਸੀਂ ਫਿਰ ਬਾਰ ਬਾਰ ਬੋਲ ਕੇ ਸੁਣੀ ਜਾਂਦੇ ਹੋ ਸੁਣੀ ਜਾਂਦੇ ਹੋ ਸੁਣੀ ਜਾਂਦੇ ਹੋ ਫਿਰ ਇਹ ਨਿਰਮਲ ਹੋ ਜਾਂਦਾ ਧੁੱਪ ਜਾਂਦਾ ਮਨ ਨਿਰਮਲ ਨਹੀਂ ਦਸਵੇਂ ਦੁਆਰ ਜਿੰਨਾ ਚਿਰ ਨੂੰ ਨਿਰਮਲ ਨਹੀਂ ਕਰਦੇ ਉਹ ਧੋਪੇ ਨਾਵੇਂ ਕੇ ਰੰਗ ਨਾਮ ਦੇ ਨਾਲ ਨਹੀਂ ਧੋਂਦੇ ਉਨਾ ਚਿਰ ਭਰਮ ਭਰਮ ਆਵੇ ਮੂੜਾ ਬਾਰ ਬਾਰ ਇੱਥੇ ਹੀ ਆਊਗਾ ਕਦੀ ਅੱਖਾਂ 'ਚੋਂ ਵੇਖੂ ਬਾਹਰ ਨੂੰ ਕਦੀ ਕੰਨਾਂ 'ਚੋਂ ਬਾਹਰ ਨੂੰ ਸੁਣੇਗਾ ਪਰ ਜਦੋਂ ਤੁਸੀਂ ਇਹਨੂੰ ਧੋ ਲਿਆ ਫਿਰ ਤੁਹਾਨੂੰ ਨੀਂਦ ਆ ਜਾਣੀ ਵੇਖੋ ਕਿੱਡਾ ਸੌਖਾ ਕੰਮ ਆ ਬੰਦਗੀ ਦਾ ਗੁਰੂ ਨਾਨਕ ਸਾਹਿਬ ਦੇ ਘਰ ਦੀ ਬੰਦਗੀ ਬੜੀ
ਸੌਖੀ ਆ। ਪਰ ਜਿਨ੍ਹਾਂ ਨੂੰ ਪਤਾ ਨਹੀਂ ਉਹ ਕਹਿਣਗੇ ਜੀ ਜ਼ਿਆਦਾ ਜਾਗੋ, ਜਾਗਣ ਨਾਲ ਭਗਤੀ ਹੁੰਦੀ ਹੈ, ਹੈ ਨਾ। ਉਹ ਜਾਗਣ ਨਾਲ ਸਗੋਂ ਤੁਹਾਡਾ ਅਪਸੈਟ ਹੋ ਜਾਏਗਾ ਸਿਸਟਮ ਸਾਰਾ। ਇਹ ਤਾਂ ਬੜਾ ਸੌਖਾ ਤਰੀਕਾ ਗੁਰੂ ਨਾਨਕ ਸਾਹਿਬ ਦੇ ਘਰ ਦਾ ਕਿ ਤੁਸੀਂ ਜਪ ਜਪ ਕੇ ਮਨ ਨੂੰ ਇੱਥੋਂ ਕੱਢ ਲੈਣਾ, ਨਿਰਮਲ ਕਰਨ 'ਤੇ ਤਾਂ ਨਿਕਲ ਗਿਆ, ਉੱਥੇ ਜਾ ਕੇ ਫਿਰ ਇਹ ਨਾਮ ਨੂੰ ਜੁੜਦਾ। ਨਾਮ ਰਤਨ ਕਿਹਾ ਦਸਵੇਂ 'ਚ ਕੀ ਹੈ ਜੀ, ਦਸਵੇਂ ਨਿੱਜ ਘਰ ਵਾਸਾ ਪਾਏ ਉੱਥੇ ਅਨਹਦ ਸ਼ਬਦ ਵੱਜੇ ਦਿਨ ਰਾਤੀ। ਉਹ ਨਾਮ ਚੱਲ ਰਿਹਾ ਉੱਥੇ, ਉਹ ਸੁਣੇਗਾ ਫਿਰ ਉਸ ਨਾਮ ਨੂੰ ਰਤਨ ਕਿਹਾ ਹੈ। ਉਹਨਾਂ ਚਿਰ ਤੁਸੀਂ ਦੋ ਪੰਗਤੀਆਂ ਹੀ ਕਮਾਈ ਜਾਣੀਆਂ, ਬਾਰੰਗ ਬਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤ ਇਹ ਮਨ ਤਨ ਧਰਪੀਏ। ਇਹ ਮਨ ਦਾ ਤਨ ਇੰਨਾ ਨਿਰਮਲ ਕਰ ਦੇਣਾ ਤੁਸੀਂ ਜਪ ਜਪ ਕੇ ਕਿ ਇਹ ਨੌ ਦੁਆਰਿਆਂ ਨੂੰ ਛੱਡ ਜਾਵੇ ਅਤੇ ਉਹ ਰਤਨ ਇਹਨੂੰ ਮਿਲ ਜਾਵੇ। ਨਾਮ ਰਤਨ ਜਿਨ ਗੁਰਮੁਖ ਪਾਇਆ, ਨਾਮ ਰਤਨ ਜਿਨ, ਉਦੋਂ ਮਨ ਨੂੰ ਗੁਰਮੁਖ ਕਹਿੰਦੇ ਆ। ਸੁਣ ਲਓ ਧਿਆਨ ਨਾਲ, ਜਦੋਂ ਨਾਦ ਨੂੰ ਸੁਣਦਾ, ਨਾਮ ਨੂੰ ਸੁਣਦਾ, ਨਾਦ ਕਿਹਾ ਅਤੇ ਉਹ 'ਚ ਜਦੋਂ ਸਮਾਉਣਾ ਸਿੱਖ ਜਾਂਦਾ ਉਹਨੂੰ ਗੁਰਮੁਖ ਕਿਹਾ ਮਨ ਨੂੰ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸੀ। ਕਹਿੰਦੇ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਸ਼ ਅਵਰ ਨਹੀਂ ਦ੍ਰਿਸ਼ਟਾਇਆ। ਉਹਦੀ ਅਵਸਥਾ ਕੀ ਬਣ ਜਾਏਗੀ, ਬਸ ਉਹਨੂੰ ਫਿਰ ਜੋ ਦੀਸੇ ਸੋ ਤੇਰਾ ਰੂਪ, ਆਹ ਅਵਸਥਾ ਬਣ ਜਾਂਦੀ। ਨਾਮ ਧਨ ਨਾਮੋ ਰੂਪ ਰੰਗ, ਉਹ ਜੋ ਦੁਨਿਆਵੀ ਧਨ ਅਤੇ ਉਹ ਕਿਰਤ ਲਈ ਆਪਣਾ ਕਰੇਗਾ ਹੀ, ਪਰ ਅਸਲ ਦੇ ਵਿੱਚ ਉਹਦਾ ਜਿਹੜਾ ਧਨ ਹੈ ਉਹ ਨਾਮ ਬਣ ਜਾਏਗਾ। ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ। ਆ ਹੁਣ ਜਿਨ੍ਹਾਂ ਨੇ ਸੁਖ ਲਿਆ ਵਾ ਇੱਕ ਘੜੀ, ਉਹਨੂੰ ਪਤਾ ਲੱਗ ਗਿਆ ਨਾ ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ। ਨਾਮ ਰਸ ਜੋ ਜਨ ਤ੍ਰਿਪਤਾਨੇ, ਜਦੋਂ ਤੁਸੀਂ ਫਿਰ ਉਹ ਅੰਦਰੋਂ ਨਾਮ ਦੇ ਨਾਲ ਮਨ ਨੂੰ ਜੋੜ ਕੇ ਉਹਦੇ 'ਚੋਂ ਅੰਮ੍ਰਿਤ ਰਸ ਆਏਗਾ, ਉਦੋਂ ਇਹਦੀ ਤ੍ਰਿਸ਼ਨਾ ਮਿਟਣੀ ਦੁਨਿਆਵੀ। ਉਹਨਾਂ ਚਿਰ ਇਹਦੀ ਤ੍ਰਿਸ਼ਨਾ ਨਹੀਂ ਬੁੱਝਦੀ, ਸਹਿਸ ਖੱਟੇ ਲੱਖ ਕਾ ਉੱਠ ਧਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ। ਮਾਇਆ ਦੇ ਪਿੱਛੇ ਲੱਗਾ ਇਹ ਤ੍ਰਿਪਤ ਤਾਂ ਨਹੀਂ ਹੈ। ਜਿੰਨਾ ਚਿਰ ਅੰਦਰੋਂ ਟੁੱਟੀ ਨਹੀਂ ਗੰਢੀ ਜਾਂਦੀ ਉਸ ਸੰਤੋਖੀ ਨਾਲ ਨਹੀਂ ਜੁੜ ਜਾਂਦਾ। ਵਾਹਿਗੁਰੂ ਸੰਤੋਖੀ ਹੈ ਅਤੇ ਨਾਮ ਦੇ ਥਰੂ ਹੀ ਉਹਨਾਂ ਆਪਾਂ ਜੁੜ ਸਕਦੇ ਹਾਂ। ਮਨ ਨੂੰ ਜੋੜਨਾ ਜਦੋਂ ਜਦੋਂ ਤੁਸੀਂ ਨਾਮ ਦੇ ਨਾਲ ਜੋੜੋਗੇ ਉਹਦੇ 'ਚੋਂ ਅੰਮ੍ਰਿਤ ਰਸ ਆਏਗਾ। ਉਹ ਮਨ ਦੀ ਖੁਰਾਕ ਹੈ, ਜਿਹਨੂੰ ਕਹਿੰਦੇ ਮਨ ਕਾ ਤੋਸਾ ਹਰਨਾਮ ਹੈ। ਉਹਨੂੰ ਫਿਰ ਤੁਸੀਂ ਛੱਡਣਾ ਨਹੀਂ ਗਾ, ਹਿਰਦੇ ਰੱਖੋ ਸੰਭਾਲ। ਇਹ ਖਰਚ ਅਖੁੱਟ ਹੈ, ਉਹ ਅਵਸਥਾ ਫਿਰ ਬਣਦੀ ਹੈ ਉਠਤ ਬੈਠਤ ਸੋਵਤ ਨਾਮ। ਸੁੱਤਿਆਂ ਵੀ ਸੁਣੀ ਜਾਂਦਾ, ਉਹ ਦਿਨੇ ਵੀ ਸੁਣੀ ਜਾਓ, ਕੰਮ ਵੀ ਕਰੀ ਜਾਓ, ਉਦੋਂ ਬੋਲਣ ਦੀ ਲੋੜ ਵੀ ਨਹੀਂ ਪੈਂਦੀ, ਬਸ ਸੁਣਨਾ ਹੀ। ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੱਠ ਸੱਠ ਕਾ ਇਸ਼ਨਾਨ। ਉਦੋਂ ਉਹ 'ਚੋਂ ਅੰਮ੍ਰਿਤ ਰਸ ਆਉਂਦਾ ਫਿਰ ਜਿਹਦਾ ਇਸ਼ਨਾਨ ਹੁੰਦਾ। ਸੁਣਿਆ ਪੜ੍ਹ ਪੜ੍ਹ ਪਾਵੇ ਮਾਣ, ਸੁਣਿਆ ਲਾਗੇ ਸਹਿਜ ਧਿਆਨ। ਉਦੋਂ ਚੌਥੇ ਪਾ 'ਚ ਜਾਂਦਾ ਸਹਿਜ ਨੂੰ, ਉਹਨੂੰ ਭਗਤ ਕਹਿੰਦੇ ਮਨ ਨੂੰ। ਉਹ ਫਿਰ ਸਦਾ ਖੁਸ਼ ਰਹਿੰਦੇ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾ ਦੁੱਖ ਪਾਪ ਤਾਂ ਫਿਰ ਨੇੜੇ ਨਹੀਂ ਆਉਂਦੇ, ਜੇ ਆ ਵੀ ਜਾਵੇ ਦੁੱਖ ਪਰ ਉਹ ਉਸ ਅਵਸਥਾ 'ਚ ਪਹੁੰਚ ਜਾਂਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਨ, ਸੁੱਖ ਸਨੇਹ ਔਰ ਭੈ ਨਹੀਂ ਜਾਣ। ਕੰਚਨ ਮਾਟੀ ਮਨ ਨੈ ਨਿੰਦਿਆ ਨੈ ਉਸਤ ਜਾ ਕੇ ਲੋਕ ਮੋ ਮਨ, ਇਹ ਨਿੰਦਿਆ ਚੁਗਲੀ ਤੋਂ ਬਚਿਆ ਕਰੀਏ। ਹਰਖ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੇ ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜੇ ਪਰਸੇ ਨੂੰ ਤੇ ਘੱਟ। ਵੇਖੋ ਕਿੱਥੇ ਲੈ ਗਏ ਸਤਿਗੁਰੂ, ਗੁਰ ਕਿਰਪਾ ਜੇ ਨਰਕੋ ਕੀ ਨਹੀਂ, ਇਹ ਤੁਹਾਡੇ 'ਤੇ ਬਖਸ਼ਿਸ਼ ਕਰ ਦੇਣੀ ਸਤਿਗੁਰੂ। ਅਤੇ ਇਹ ਜੁਗਤ ਪਛਾਣੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉਂ ਪਾਣੀ ਸੰਗ, ਉਹਨੂੰ ਕਹਿੰਦੇ ਹਰਜਨ ਹਰ ਹਰ ਨਾਮ ਸਮਾਣੇ। ਦੁੱਖ ਜਨਮ ਮਰਨ ਭਵ ਖੰਡਾ ਹੈ, ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋ ਬਖੰਡ ਪ੍ਰਗਟ। ਇਹ ਆਪਣੇ ਨਿੱਜ ਘਰ ਮਹਿਲ ਤੋਂ ਵੀ ਅੱਗੇ ਫਿਰ ਸਹਿਜ ਘਰ ਦਾ ਵਾਸੀ ਹੋ ਜਾਂਦਾ, ਸੱਚਖੰਡ ਦਾ ਵਾਸੀ ਹੋ ਜਾਂਦਾ। ਨਾਮ ਰਸ ਜੋ ਜੰਤਰ ਬਤਾਨੇ ਮਨ ਤਨ ਨਾਮੇ ਨਾਮ ਸਮਾਣੇ, ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੇ ਸਦਕਾਮ, ਬੋਲੋ ਜਸ ਜੇਹਬਾ ਦਿਨ ਰਾਤ ਪ੍ਰਭ ਆਪਣੇ ਜਨ ਕੀਨੀ ਦਾ।
ਕਰੇ ਭਗਤ ਆਤਮ ਕਹਿ ਚਾਹੇ, ਪ੍ਰਭ ਆਪਣੇ ਸਿਉ ਰਹੇ ਸਮ, ਜੋ ਹੋਵਾ ਹੋਵ ਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੇ। ਹੁਕਮ ਅੰਦਰੋਂ ਜੋ ਨਾਮ ਸੁਣਦਾ ਉਹਨੂੰ ਹੁਕਮ ਕਿਹਾ, ਉਹਦੀ ਰਜ਼ਾ 'ਚ ਆਉਣਾ ਆਪਾਂ ਸਾਰਿਆਂ ਨੂੰ, ਹੁਕਮ ਰਜ਼ਾਈ ਚੱਲਣਾ, ਉੱਥੋਂ ਨਾਮ ਮਰਿਆਦ ਹੋ ਕੇ ਆਇਆ ਮਨ, ਇਹਦੀ ਲਿਵ ਤੋੜ ਦਿੱਤੀ ਗਈ। ਹੁਣ ਸਤਿਗੁਰਾਂ ਫਿਰ ਦੱਸ ਦਿੱਤਾ ਵੀ ਤੁਸੀਂ ਵਾਰ ਵਾਰ ਜਪਿਆ ਕਰੋ, ਮਨ ਨੂੰ ਨਿਰਮਲ ਕਰੋ, ਅਤੇ ਇਹ ਫਿਰ ਉਸ ਹੁਕਮ ਨੂੰ ਪਛਾਣ ਲਏ। ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ, ਉਹ ਦਰਸ਼ਨ ਕਰੂਗਾ ਅੰਦਰੋਂ ਵੀ ਤੇ ਬਾਹਰੋਂ ਵੀ। ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਬੜੀ ਪਿਆਰੀ ਹੈ ਗੁਰਬਾਣੀ, ਮਿਸ਼ਰੀ ਤੋਂ ਵੀ ਮਿੱਠੀ ਹੈ, ਕਿਉਂਕਿ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਇਹ ਵਾਹਿਗੁਰੂ ਹੈ। ਬਾਣੀ ਕੀ ਹੈ? ਵਾਹਿਗੁਰੂ। ਗੁਰਬਾਣੀ ਸਾਰਾ ਹੀ ਵਾਹਿਗੁਰੂ ਹੈ, ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ। ਅਗੰਮ ਅਗਾਧ ਪਾਰ ਬ੍ਰਹਮ ਸੋਏ, ਇਹ ਗੁਰਬਾਣੀ 'ਚ ਲਿਖਿਆ ਨਾ। ਅਗੰਮ ਕਿਹਨੂੰ ਕਿਹਾ ਜੀ? ਅਗਾਧ ਕਿਹਨੂੰ ਕਿਹਾ? ਪਾਰ ਬ੍ਰਹਮ ਸੋਏ ਵਾਹਿਗੁਰੂ। ਹੁਣ ਜਿਹੜਾ ਜਪੇਗਾ, ਵੇਖੋ ਕਿੱਡਾ ਪਿਆਰਾ ਉਪਦੇਸ਼ ਹੈ, ਆਪਾਂ ਸਮਝਦੇ ਨਹੀਂ, ਆਪਾਂ ਰੱਟੇ ਲਾਏ ਬਸ। ਅਗੰਮ ਵਾਹਿਗੁਰੂ, ਅਗਾਧ ਵਾਹਿਗੁਰੂ, ਪਾਰ ਬ੍ਰਹਮ ਵਾਹਿਗੁਰੂ, ਸੋਏ ਵਾਹਿਗੁਰੂ। ਜਿਹੜਾ ਬੋਲੇਗਾ, ਜੋ ਜੋ ਕਹੇ ਸੋ ਮੁਕਤਾ। ਮੁਕਤਾ ਕੀ ਆ? ਸੋਚਾਂ 'ਚੋਂ ਨਿਕਲ ਜਾਵਾਂਗੇ, ਇਹ ਸੋਚਾਂ ਬੰਧਨ ਨੇ। ਇਹ ਗੁਰਬਾਣੀ ਪੜ੍ਹਦਿਆਂ ਵੀ ਚੱਲੀ ਜਾਂਦੀਆਂ, ਸਿਮਰਨ ਕਰਦਿਆਂ ਵੀ ਨਹੀਂ ਰੁਕਦੀਆਂ, ਰਾਤ ਨੂੰ ਸੁਪਨੇ ਬਣ ਜਾਂਦੀਆਂ। ਇਹ ਤੋਂ ਮੁਕਤ ਹੋ ਜਾਓਗੇ ਤੁਸੀਂ, ਪਰ ਜੇ ਕਹਾਂਗੇ ਤਾਂ